ਪੌੜੀ ਸਤਿਗੁਰੂ ਵਿੱਠੋਂ ਵਾਰਿਆ ਜਿਤ ਮਿਲੇ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬੋਹਿਥਾ ਵਿਰਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰਿਓ।

ਭਗਤ ਸਮਾਧਾਂ ਮੁਖ ਝੂਟ ਵੀ ਭੁੱਖਨ ਸਾਰੰਗ ਤ੍ਰੈਪਾਲ ਤਿਹਾਲ ਵਿਚਾਰੰਗ ਗਲ ਮਾਲਾ ਤਿਲਕ ਲਾਟੰਗ ਦੋਇ ਧੋਤੀ ਬਸਤਰ ਕਪਾਟੰਗ ਜੇ ਜਾਨਤ ਬ੍ਰਹਮ ਕਰਮੰਗ ਸਾਫੋਕਣ ਨਿਸ਼ਚੋ ਕਰਮੰਗ।

ਸਾਥੀ ਤਗਨ ਜੇਵਾ ਤਗਨਾਕੀ ਵਿਤ ਗਾ ਪਿਵਤੈ ਵਿਪਟ ਧਾਗੇ ਅਵਰਾ ਕਤੈ ਲੈ ਪਾੜ ਕਰੇ ਵਿਆਹੋ ਕਣ ਕਾਗਲ ਦਸੇ ਰਾਹੋ ਸੁਣ ਵੇਖੋ ਲੋਕਾ ਇਹੋ ਵਿਡਾਣ ਮਨ ਅੰਧਾ ਨਾ ਹੋ ਸੁਜਾਨ ਕੋੜੀ ਸਾਹਿਬ ਹੋਏ ਦਿਆ।

ਤੁਰੇ ਪਲਾਣੇ ਪੌਣ ਵੇਗਾ ਰੰਗੀ ਹਰਮ ਸਵਾਰਿਆ ਕੋਠੇ ਮੰਡ ਪਾਣੀਆਂ ਲਾਏ ਬੈਠੇ ਕਰ ਪਾ ਸਾਰਿਆ ਚੀਜ ਕਰ ਮਨ ਪਾਵਦੇ ਅਰ ਬੁਰਜ ਨਾਹੀਂ ਹਾਰਿਆ ਕਰ ਫੁਰਮਾਇਸ ਖਾਇਆ ਵਿਖ ਮਿਲਤ ਵਰਣ ਉਸਾਰਿਆ ਜਰ ਆਈ ਜੋਵਨ ਹਾਰਿਆ।

ਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲੇ ਤਨ ਦਰੀਆਈਆਂ ਜਾਂ ਤਿਸ ਪਾਣਾ ਤਾਵਾਂ ਨਵਸਾਈਆਂ ਕਰ ਹੁਕਮ ਅਸਤਕ ਹੱਤਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੁੱਠੇ ਨੌ ਨਿਦ ਪਾਈਆਂ ਸਹਿ ਤੁੱਠੇ ਨੌ ਨਿਦ ਪਾਈਆਂ।

ਜਿਤ ਮੁਕਸਲਾ ਸਲਾਹੀਏ ਭਗਰਤੀ ਚਾਰ ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ ਪੌੜੀ ਸਭ ਕੋ ਆਖਿਆ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ

ਵਿਚਾਰ ਇੱਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸਿਵਕ ਜਨ ਮਨ ਪਰਤਖ ਗੁਰੂ ਨਿਸਤਾਰੇ ਵੱਡੀ ਵਡਿਆਈ ਆਚਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕਉ ਗੁਰ ਪੂਰਾ ਭੇਟਿਓ ਸਗਲੇ ਦੁਖ ਬਿਨਾਸੇ ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰਤ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਪਰਮ ਸਤਿਕਾਰਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਧੰਨ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋ ਕੇ ਅੰਮ੍ਰਿਤ ਵੇਲੇ ਤੋਂ ਇਸ ਵੇਲੇ ਤੱਕ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਸ਼ਬਦ ਦੇ ਰਾਹੀਂ ਮਨੁੱਖੀ ਦੁਨਿਆਵੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ

आप जी रोजाना इस अस्थान तों अमृतमई बाणी दी लड़ीवार शब्द विचार दा लाह प्राप्त करदे आ रहे हो। वडहंस राग दे विच धन धन गुरु नानक देव महाराज पातशाह जी वल्लों उचारण किया होया ये पावन शब्द जो गुरु ग्रंथ साहिब महाराज जी दी पवित्र बाणी पावन अंग 566 और 67 दे उपर सुभाईमान है। सतगुरु गुरु नानक देव महाराज पातशाह जी कृपा करदे ने अकाल पुरख परमेश्वर वाहिगुरु जी अगे अरदास बेनती करो कि हे वाहिगुरु जी तुसी अपनी दया अपनी मेहर साडे ते करो तां असी तुहाडे नाम नूं सिमर सकदे हां। असी अपने अपने वल्लों ते नाम जप रहे हां पर मन और सुरत करके साडे कोलो जपिया नहीं जांदा। फिर ध्यान देना असी अपने अपने वल्लों ते नाम जप रहे हाँ पर जिस तल ते जिस अवस्था ते नाम जपना और उहदा फल मिलना वो नाम साडे कोलो जपिया नहीं जांदा। जदों भी असी नाम जपन लगदे हाँ सुरत किते होर चली जाती है मन किते होर चला जाता है। मन और सुरत दा मेल नहीं हुंदा। सुरती किते लगी हुंदी है और मन दे विच फुरने चल रहे हुंदे ने इसलिए असी नाम नहीं जप पा रहे हैं जिदा सानू फल मिल सके इन्हां विकारां तों छुटकारा मिल सके। इसलिए महाराज जी कहिंदे बेनती करो असी नाम जपना छड़ना नहीं। असी बेनती करके ये बख्शिश लेनी है जिदे नाल वाहिगुरु जी दी मेहर नाल सानू नाम जिहड़ा वो जपना आ जाए। किद्दां जपना है नाम ए मन हर जी त्याए तू एक मन एक चित पाए। एक मन एक चित हुण चित विच चेता कोई होर आ रहा है मन किते चंचल हो के होर तुरिया है इसलिए नाम जपिया नहीं जा रहा। तां गुरु नानक साहिब महाराज जी कहिंदे फिर अरदास करो करो दया तेरा नाम वखाणा। तेरा भाव अकाल पुरख परमेश्वर हे वाहिगुरु जी करो दया मेरे उत्ते अपनी दया करो मेहर करो तरस करो मेरे ते नाम वखाणा ताकि मैं तुहाडा नाम जिहड़ा वो जप सकां। अमृत बाणी विच जिवें असीं बचन पढ़दे हां तुम करो दया मेरे साईं ऐसी मत दीजै मेरे ठाकुर सदा सदा तुद धियाई। अरदास बेनती बहुत जरूरी है। अरदास तो बिना असीं अधूरे हां। जिहड़ी साडे अंदर दी पुकार है और जिस ਲਈ ਸਾਨੂੰ ਅਰਦਾਸ ਕਰਨੀ ਚਾਹੀਦੀ ਹੈ ਉਹ ਵੀ ਵਿਰਲੇ ਵਿਰਲੇ ਹੀ ਕਰਦੇ ਆ ਨਹੀਂ ਤਾਂ ਤਕਰੀਬਨ ਬਾਹਰ ਦੇ ਦੁੱਖ ਸੁੱਖ ਮਾਇਆ ਵੀ ਪਦਾਰਥਾਂ ਦੀ ਅਰਦਾਸਾਂ ਹੀ ਜ਼ਿਆਦਾ ਹੁੰਦੀਆਂ ਉਹ ਵੀ ਆਪਾਂ ਕਰਨੀ ਹੈ ਪਰ ਜਿਹੜੀ ਅਸਲ ਅਰਦਾਸ ਇਹ ਹੈ ਮੇਰੇ ਅੰਦਰ ਦੀ ਅਰਜ਼ ਮੇਰੇ ਅੰਦਰ ਦੀ ਪੁਕਾਰ ਤੁਮ ਕਰੋ ਦਇਆ ਮੇਰੇ ਸਾਈਂ ਹੇ ਮੇਰੇ ਸਿਰ ਦੇ ਸਾਈਂ ਮੇਰੇ ਜੀਵਨ ਦੇ ਮਾਲਕ ਮੈਨੂੰ ਜੀਵਨ ਦੇਣ ਵਾਲੇ ਜੀਵਨ ਦਾਤਾ ਜੀ ਤੁਸੀਂ ਜਿੰਨਾ ਚਿਰ ਦਇਆ ਨਹੀਂ ਕਰੋਗੇ ਉਨਾ ਚਿਰ ਨਾਮ ਜਪਿਆ ਨਹੀਂ ਜਾਣਾ। ਐਸੀ ਮਤ ਦੀ ਜੈ ਮੇਰੇ ਠਾਕੁਰ ਮੈਨੂੰ ਐਸੀ ਮਤ ਦੇ ਦਿਓ
ਤਾਂ ਕਿ ਇੱਕ ਮਨ ਇੱਕ ਚਿੱਤ ਹੋਇਆ ਜਾ ਸਕੇ। ਸਦਾ ਮੈਂ ਨਾਮ ਜਿਹੜਾ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਅੰਦਰ ਨਾਮ ਦਾ ਸਿਮਰਨ ਚੱਲਦਾ ਰਹੇ। ਇਸ ਲਈ ਮਹਾਰਾਜ ਕਹਿੰਦੇ ਜਿਨ੍ਹਾਂ ਜਿਨ੍ਹਾਂ ਨੂੰ ਇਹ ਪਰੇਸ਼ਾਨੀ ਹੈ ਕਿ ਉਹਨਾਂ ਦਾ ਮਨ ਅਤੇ ਚਿੱਤ ਸੁਰਤ ਨਹੀਂ ਜੁੜਦੀ ਹੈ, ਉਹ ਅਰਦਾਸ ਕਰੋ, ਕਰੋ ਦਇਆ, ਹੇ ਵਾਹਿਗੁਰੂ ਜੀ ਦਇਆ ਕਰ ਦਿਓ, ਤੇਰਾ ਨਾਮ ਵਿਖਾਉਣਾ, ਮੈਂ ਤੁਹਾਡਾ ਨਾਮ ਜਪਣਾ ਚਾਹੁੰਦਾ ਹਾਂ। ਸਭ ਉਹ ਪਾਈ ਹੈ ਆਪ। ਹੁਣ ਅਸੀਂ ਇਹ ਬੇਨਤੀ ਅਕਾਲ ਪੁਰਖ ਜੀ ਅੱਗੇ ਕਿਉਂ ਕਰਨੀ ਹੈ? ਕਿਉਂਕਿ ਇਹ ਸਾਰੀ ਸ੍ਰਿਸ਼ਟੀ ਉਸ ਪਰਮੇਸ਼ਵਰ ਨੇ ਆਪ ਇਹਦੀ ਰਚਨਾ ਕੀਤੀ ਹੈ। ਇਹ ਜੀਵ ਉਸ ਮਾਲਕ ਨੇ ਪੈਦਾ ਕੀਤੇ ਨੇ, ਅਸੀਂ ਵੀ ਉਹਦੇ ਹੁਕਮ 'ਚ ਹੀ ਜਨਮ ਲਿਆ ਹੈ। ਸਾਡੇ ਜੀਵਨ ਦੀ ਡੋਰ ਵੀ ਉਹਦੇ ਹੱਥ ਵਿੱਚ ਹੈ। ਇਸ ਲਈ ਇਹ ਸਭ ਕੁਛ, ਇਹ ਸਾਰੇ ਜੀਵ ਵਾਹਿਗੁਰੂ ਜੀ ਤੁਹਾਡੇ ਹੀ ਪੈਦਾ ਕੀਤੇ ਹੋਏ ਨੇ। ਔਰ ਦੂਸਰੀ ਗੱਲ, ਆਪੇ ਸਰਬ ਸਮਾਣਾ, ਆਪ ਹੀ ਤੁਸੀਂ ਸਾਰੇ ਜੀਵ ਜੰਤ ਪੈਦਾ ਕੀਤੇ ਆ ਔਰ ਸਾਰਿਆਂ ਵਿੱਚ ਤੁਸੀਂ ਆਪ ਹੀ ਸਮਾ ਗਏ ਹੋ। ਇਹ ਤੁਹਾਡੀ ਮੌਜ ਹੈ। ਕਿਸੇ ਨੇ ਪਰਮੇਸ਼ਵਰ ਨੂੰ ਸਲਾਹ ਨਹੀਂ ਸੀ ਦਿੱਤੀ, ਮਸ਼ਵਰਾ ਨਹੀਂ ਦਿੱਤਾ, ਅਤੇ ਨਾ ਹੀ ਕੋਈ ਮਸ਼ਵਰਾ ਕੋਈ ਦੇ ਸਕਦਾ ਪਰਮੇਸ਼ਵਰ ਨੂੰ। ਇਹ ਤਾਂ ਉਹਨਾਂ ਦੀ ਆਪਣੀ ਮੌਜ ਹੈ। ਆਪ ਹੀ ਸ੍ਰਿਸ਼ਟੀ ਨੂੰ ਸਾਜਿਆ, ਇਹ ਜੀਆ ਜੰਤ ਪੈਦਾ ਕੀਤੇ ਔਰ ਆਪ ਹੀ ਸਾਰਿਆਂ ਦੇ ਵਿੱਚ ਉਹ ਇੱਕ ਜਿਹੜਾ ਹੈ ਪਰਮੇਸ਼ਵਰ ਅਨੇਕ ਰੂਪ ਵਿੱਚ ਸਮਾਇਆ ਹੋਇਆ ਹੈ। ਏਕ ਹੈ, ਅਨੇਕ ਹੈ, ਅਨੇਕ ਹੈ, ਫਿਰ ਏਕ ਹੈ। ਉਹ ਇੱਕ ਤੋਂ ਅਨੇਕ ਹੋ ਜਾਂਦਾ ਹੈ, ਅਨੇਕ ਤੋਂ ਇੱਕ। ਆਤਮ ਜਿਹੜੀ ਪਰਮ ਜੋਤ ਹੈ ਉਹ ਤਾਂ ਇੱਕੋ ਹੀ ਹੈ ਨਾ, ਪਰ ਜਦੋਂ ਅਸੀਂ ਸਾਰਿਆਂ 'ਚ ਦੇਖਾਂਗੇ ਤਾਂ ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ। ਘੱਟ ਘੱਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ, ਉਹ ਕਣ ਕਣ ਦੇ ਵਿੱਚ ਹੈ। ਇਸ ਲਈ ਤੁਸੀਂ ਹਰ ਇੱਕ ਦੇ ਅੰਦਰ ਸਮਾਏ ਹੋਏ ਹੋ, ਮੇਰੇ ਅੰਦਰ ਵੀ। ਹੁਣ ਜਿਹੜੀ ਇਹ ਅਰਦਾਸ ਹੈ ਅੰਦਰ ਹੈ, ਬਾਹਰ ਉੱਚੀ ਬੋਲ ਕੇ ਸੁਣਾ ਕੇ ਨਹੀਂ ਹੈ, ਅੰਦਰ ਅਰਦਾਸ ਹੈ ਕਿ ਵਾਹਿਗੁਰੂ ਤੁਸੀਂ ਸਾਰਿਆਂ 'ਚ ਸਮਾਏ ਹੋਏ ਹੋ, ਮੇਰੇ ਅੰਦਰ ਵੀ ਸਮਾਏ ਹੋ, ਅਤੇ ਮੈਨੂੰ ਕਿਤੇ ਨਾਮ ਜਪਣਾ ਆ ਜਾਏ, ਨਾਮ ਸਿਮਰਨਾ ਆ ਜਾਏ, ਮੇਰੇ ਉੱਤੇ ਆਪਣੀ ਦਇਆ ਜਿਹੜੀ ਹੈ

ਜੂਨਾਂ ਨੇ 84 ਲੱਖ ਜੂਨ ਉਪਾਈ ਦਾ ਜ਼ਿਕਰ ਹੁੰਦਾ ਹੈ। ਉਹਦੇ ਵਿੱਚ ਜਿਹੜਾ ਇੱਕ ਮਨੁੱਖ ਆਪਾਂ ਲੈ ਲਈਏ ਇਨਸਾਨ, ਇਸ ਇਨਸਾਨ ਵੱਲ ਹੀ ਆਪਾਂ ਦੇਖ ਲਈਏ ਤੇ ਕੀ ਦੇਖਣ ਦੇ ਵਿੱਚ ਮਿਲਦਾ ਹੈ ਕਿ ਇੱਕ ਤੁਝ ਹੀ ਕੀਏ ਰਾਜੇ, ਇੱਕ ਦੇ ਹੁਣ ਕੱਕੇ ਨੂੰ ਸਿਹਾਰੀ ਲੱਗ ਗਈ, ਕਈਆਂ ਨੂੰ ਤੁਸੀਂ ਰਾਜੇ ਬਣਾ ਦਿੱਤਾ, ਇੱਕ ਨਾ ਭਿੱਖ ਭਵਾਈਆਂ ਅਤੇ ਕਈਆਂ ਨੂੰ ਤੁਸੀਂ ਭਿੱਖ ਮੰਗਣ 'ਤੇ ਲਾ ਦਿੱਤਾ, ਉਹ ਭਟਕ ਰਹੇ ਨੇ, ਮੰਗ ਰਹੇ ਨੇ ਦਰ ਬਾ ਦਰ। ਮਨੁੱਖ ਪਰਮਾਤਮਾ ਨੇ ਇਨਸਾਨ ਬਣਾਇਆ ਪਰ ਕਈਆਂ ਨੂੰ ਰਾਜੇ ਬਣਾ ਦਿੱਤਾ ਅਤੇ ਕਈਆਂ ਨੂੰ ਭਿੱਖ ਭਵਾਈਆਂ, ਭਿੱਖ ਮੰਗਣ ਲਈ ਭਟਕਣਾ 'ਤੇ ਲਾ ਦਿੱਤਾ। ਹੈ ਤਾਂ ਉਹਦਾ ਹੁਕਮ ਹੀ ਹੈ, ਹੁਣ ਫਰਕ ਕੀ ਪੈ ਗਿਆ? ਅਸੀਂ ਕਹਾਂਗੇ ਵੀ ਇਹ ਅਕਾਲ ਪੁਰਖ ਜੀ ਤੁਸੀਂ ਕੀ ਕੀਤਾ, ਕਈਆਂ ਨੂੰ ਰਾਜੇ ਬਣਾ ਤਾ, ਕਈਆਂ ਨੂੰ ਭਿੱਖ ਮੰਗਣ 'ਤੇ ਲਾ ਤਾ, ਇਹ ਕਿਉਂ, ਇਹ ਫਰਕ ਕਿਉਂ ਪਾਇਆ? ਅਤੇ ਅਕਾਲ ਪੁਰਖ ਵਾਹਿਗੁਰੂ ਜੀ ਕਹਿੰਦੇ ਇਹ ਫਰਕ ਮੈਂ ਨਹੀਂ ਪਾਇਆ, ਇਹ ਫਰਕ ਤੁਹਾਡੀਆਂ ਕਰਤੂਤਾਂ ਨੇ ਪਾਇਆ, ਹਰਕਤਾਂ ਨੇ ਪਾਇਆ, ਇਹ ਤੁਹਾਡੇ ਕੀਤੇ ਹੋਏ ਕਰਮ ਨੇ ਇਹ ਫਰਕ ਪਾਇਆ। ਮੈਂ ਤਾਂ ਸਿਰਫ ਇੱਕ ਫੈਸਲਾ ਸੁਣਾਇਆ, ਮੈਂ ਤਾਂ ਕੇਵਲ ਇੱਕ ਹੁਕਮ ਜਿਹੜਾ ਉਹ ਕੀਤਾ ਵੀ ਇਹ ਰਾਜਾ ਹੈ ਅਤੇ ਇਹ ਭਿਖਾਰੀ ਹੈ। ਔਰ ਇਹ ਵੀ ਨਹੀਂ, ਕਈ ਜਿਹੜੇ ਅੱਜ ਰਾਜੇ ਆ ਉਹ ਕੱਲ੍ਹ ਭਿਖਾਰੀ ਵੀ ਹੋ ਸਕਦੇ ਆ, ਜਿਹੜੇ ਅੱਜ ਭਿਖਾਰੀ ਆ ਉਹ ਕੱਲ੍ਹ ਰਾਜੇ ਵੀ ਹੋ ਸਕਦੇ ਆ। ਅਸੀਂ ਅੰਮ੍ਰਿਤ ਬਾਣੀ ਵਿੱਚ ਬਚਨ ਪੜ੍ਹਦੇ ਹਾਂ ਨਾ, ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ, ਉਹ ਪਾਸਾ ਵੀ ਪਲਟ ਸਕਦਾ, ਉਹ ਮੂਰਖ ਨੂੰ ਸਿਆਣਾ ਵੀ ਕਰ ਸਕਦਾ, ਸਿਆਣੇ ਨੂੰ ਮੂਰਖ। ਇਹਦਾ ਮਤਲਬ ਸਾਨੂੰ ਮਾਣ ਨਹੀਂ ਕਰਨਾ ਚਾਹੀਦਾ, ਸਾਨੂੰ ਕਿਸੇ ਚੀਜ਼ ਦਾ, ਆਪਣੀ ਅਕਲ ਦਾ, ਮਤ ਦਾ, ਮਨ ਦਾ, ਬੁੱਧ ਦਾ ਮਾਣ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹਨੇ ਤਾਂ ਬਸ ਇੱਕ ਪਲ ਵਿੱਚ ਹੀ ਪਾਸਾ ਪਲਟ ਦੇਣਾ, ਖਾਲੀ ਨੂੰ ਭਰ ਦੇਣਾ, ਭਰੇ ਨੂੰ ਖਾਲੀ ਕਰ ਦੇਣਾ। ਹੁਣ ਜਿਹਦੇ ਉੱਪਰ ਨਜ਼ਰ ਸਿੱਧੀ ਪੈ ਗਈ ਉਹ ਤਾਂ ਭਿਖਾਰੀ ਅਤੇ ਰਾਜ ਕਰਾਵੇ, ਅਤੇ ਜਿਹਦੇ ਉੱਤੇ ਉਹਦੀ ਨਜ਼ਰ ਪੁੱਠੀ ਪੈ ਗਈ ਉਹ ਫਿਰ ਰਾਜਾ ਵੀ ਭਿਖਾਰੀ ਦੇ ਰਸਤੇ ਤੁਰ ਪੈਂਦਾ। ਨਜ਼ਰ ਉਹ ਪੱਠੀ ਜੇ ਕਰੈ ਸੁਲਤਾਨਾ, ਘਾਓ ਕਰਾਏਂਦਾ ਦਰ ਮੰਗਣ ਭਿੱਖ ਨਾ ਪਾਏਂਦਾ, ਹੁਕਮ ਤਾਂ ਉਹਦਾ ਹੈ ਨਾ। ਇਸ ਲਈ ਵਾਹਿਗੁਰੂ ਜੀ ਮੇਰੇ 'ਤੇ ਆਪਣਾ ਤਰਸ ਕਰ ਦਿਓ, ਦਇਆ ਕਰ ਦਿਓ, ਕਿਉਂਕਿ ਮੈਂ ਇਹ ਸੰਸਾਰ ਦੇਖ ਰਿਹਾ, ਕਈ ਰਾਜੇ ਨੇ ਬਣ ਗਏ ਅਤੇ ਕਈ ਜਿਹੜੇ ਨੇ ਭਿੱਖ ਭਵਾਈਆਂ, ਭਿੱਖ ਮੰਗਣ 'ਤੇ ਲੱਗ ਗਏ ਔਰ ਦਰ ਬਾ ਦਰ ਭਟਕ ਰਹੇ ਨੇ। ਇਹ ਸਾਡੀ ਅਰਦਾਸ ਅਕਾਲ ਪੁਰਖ

ਹੁਣੇ ਮਨੁੱਖ ਭਰਮ ਵਿੱਚ ਪੈ ਕੇ ਭੁਲਾਨਾ ਭਟਕ ਗਿਆ, ਕੁਰਾਹੇ ਪੈ ਗਿਆ। ਕਾਰਨ ਜੇ ਪਰਮਾਤਮਾ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਇਹਦੇ ਨਾਲ ਨਾਲ ਇਸ ਸੰਸਾਰ ਦੇ ਵਿੱਚ ਕਹਿ ਲਓ ਕਿ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਵੀ ਪੈਦਾ ਕੀਤੇ ਹੈ, ਔਰ ਸੱਤ ਸੰਤੋਖ ਦਇਆ ਧਰਮ ਖਿਮਾ ਵੀ ਪੈਦਾ ਕੀਤੇ ਹੈ। ਕਿਉਂਕਿ ਇਹ ਜੀਵਨ ਦੀ ਬਾਜੀ ਜਿੱਤਣੀ ਸੌਖੀ ਨਹੀਂ ਹੈ ਨਾ। ਜਿਸ ਰਸਤੇ ਅਸੀਂ ਤੁਰੇ ਹਾਂ ਉਹ ਰਸਤੇ ਚੱਲ ਕੇ ਕਾਮਯਾਬ ਹੋਣਾ, ਪਰ ਇੰਨਾ ਸੌਖਾ ਨਹੀਂ ਹੈ ਵੀ ਸਿੱਧਾ ਹੀ ਤੁਰੇ ਜਾਓ। ਤੇ ਜੇ ਸਿੱਧਾ ਹੀ ਤੁਰਨਾ ਹੋਵੇ ਫਿਰ ਬੰਦਗੀ ਕੌਣ ਕਰੇ, ਫਿਰ ਨਾਮ ਦੀ ਕਮਾਈ ਕਰਨ ਦੀ ਕਈ ਵਾਰੀ ਬੇਨਤੀ ਕੀਤੀ ਹੈ, ਫਿਰ ਸਾਨੂੰ ਗੁਰੂ ਚਰਨਾਂ 'ਚ ਜੁੜਨ ਦੀ ਕੀ ਲੋੜ, ਸੰਗਤ ਕਰਨ ਦੀ, ਨਾਮ ਬਾਣੀ ਦੇ ਅਭਿਆਸ ਦੀ, ਕਿਉਂਕਿ ਇਹ ਰਸਤਾ ਇਹ ਮਾਰਗ ਬਿਖਮ ਹੈ। ਜਿੰਨੀਆਂ ਵੀ ਖੇਡਾਂ ਨੇ, ਕੋਈ ਖੇਡ ਕੋਈ ਗੇਮ ਸੌਖੀ ਹੈ? ਜਦੋਂ ਪਹਿਲੇ ਪਹਿਲ ਖਿਡਾਰੀ ਖੇਡਣ ਲੱਗਦੇ ਆ ਉਹਨਾਂ ਨੂੰ ਬੜੀ ਔਖੀ ਲੱਗਦੀ ਹੈ ਗੇਮ। ਉਹ ਕਹਿੰਦੇ ਅਸੀਂ ਤਾਂ ਨਹੀਂ ਖੇਡ ਸਕਦੇ, ਸਾਡੇ ਕੋਲੋਂ ਤਾਂ ਨਹੀਂ, ਅਸੀਂ ਖਿਡਾਰੀ ਕਾਮਯਾਬ ਖਿਡਾਰੀ ਬਣ ਹੀ ਨਹੀਂ ਸਕਦੇ ਹਾਂ, ਇਹ ਤਾਂ ਬੜੀ ਔਖੀ ਹੈ, ਇਹਦੇ 'ਤੇ ਰੂਲ ਬੜੇ ਸਖਤ ਨੇ, ਅਤੇ ਇਹ ਜਿਹੜੇ ਰੂਲ ਨੇ ਇਹਨਾਂ ਉੱਤੇ ਸਾਡੇ ਕੋਲੋਂ ਤੁਰਿਆ ਨਹੀਂ ਜਾਣਾ। ਪਰ ਜਦੋਂ ਉਹ ਅਭਿਆਸ ਪ੍ਰੈਕਟਿਸ ਕਰਦੇ ਆ ਕਿ ਮੈਂ ਇੱਕ ਦਿਨ ਜਿੱਤਣਾ ਹੀ ਜਿੱਤਣਾ, ਉਦੋਂ ਫਿਰ ਉਹਨਾਂ ਲਈ ਸਾਰੇ ਰਸਤੇ ਆਪੇ ਹੀ ਸੁਖਾਲੇ ਹੋ ਜਾਂਦੇ ਆ, ਫਿਰ ਉਹਨਾਂ ਨੂੰ ਉਹ ਰੂਲ ਵੀ ਚੰਗੇ ਲੱਗਣ ਲੱਗ ਜਾਂਦੇ ਆ। ਇਸੇ ਤਰ੍ਹਾਂ ਇਹ ਜਿਹੜੀ ਜ਼ਿੰਦਗੀ ਦੀ ਬਾਜੀ ਆਪਾਂ ਜਿੱਤ ਕੇ ਜਾਣੀ ਹੈ, ਇਹ ਇੰਨਾ ਨਹੀਂ ਵੀ ਤੁਰੇ ਜਾਓ ਅਤੇ ਜਿੱਤ ਜਾਓ, ਇਹਦੇ ਲਈ ਬਿਖਮ ਮਾਰਗ ਵੀ ਸਾਨੂੰ ਉਹ ਰਸਤਾ ਵੀ ਤੈਅ ਕਰਨਾ ਪੈਣਾ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਬਚ ਕੇ ਨਿਕਲਣਾ ਪੈਣਾ, ਫਿਰ ਜਾ ਕੇ ਇਹ ਸਫਲਤਾ ਮਿਲਣੀ ਹੈ। ਇਸ ਲਈ ਪਰਮੇਸ਼ਵਰ ਨੇ ਜੇ ਇਹ ਕੁਦਰਤ ਨੂੰ ਸਾਜਿਆ ਹੈ ਅਤੇ ਇੱਕ ਮਿੱਠਾ ਵੀ ਲਗਾ ਦਿੱਤਾ, ਹੁਣ ਜਿਨ੍ਹਾਂ ਨੂੰ ਉਹਦਾ ਸਵਾਦ ਚੱਖ ਲਿਆ ਉਹ ਉਹਦੇ ਵਿੱਚ ਹੀ ਅਟਕ ਕੇ ਰਹਿ ਗਏ। ਮੱਖੀ ਹੁੰਦੀ ਹੈ ਨਾ, ਮੱਖੀ ਜਦੋਂ ਉਹ ਪਿੱਲ ਪਿੱਲੇ ਗੁੜ ਦੇ ਉੱਤੇ ਹੈ ਅਤੇ ਉਹ ਮਿੱਠਾ ਹੀ ਆ, ਉਹਦੇ ਉੱਤੇ ਆ ਕੇ ਬੈਠਦੀ, ਉਹਦਾ ਸਵਾਦ ਲੈਂਦਿਆਂ ਲੈਂਦਿਆਂ ਉਹ ਭੁੱਲ ਜਾਂਦੀ ਹੈ ਵੀ ਮੇਰੇ ਪੈਰ ਇਹਦੇ ਵਿੱਚ ਧੱਸ ਗਏ, ਅਤੇ ਜਦੋਂ ਉਹਨੇ ਉਹ ਡਾਰੀ ਮਾਰਨੀ ਉੱਡਿਆ ਨਾ ਗਿਆ ਉੱਥੇ ਹੀ ਉਹਦੇ ਪ੍ਰਾਣ ਨਿਕਲ ਗਏ। ਮੱਕੜੀ ਨੂੰ ਜੇ ਪਰਮਾਤਮਾ ਨੇ ਜਾਲਾ ਬਣਾਉਣਾ ਸਿਖਾਇਆ ਹੈ ਕਿ ਤੂੰ ਜਾਲ ਬਣਾ, ਪਰ ਉਹਦੇ ਵਿੱਚ ਹੀ ਉਹ ਫਸ ਕੇ ਉਲਝ ਜਾਂਦੀ ਹੈ। ਸਾਨੂੰ ਤਿੰਨ ਪੜਾਅ ਜ਼ਿੰਦਗੀ ਦੇ ਦਿੱਤੇ ਆ, ਬਾਲ ਜਵਾਨੀ ਅਰ ਬਿਰਧ ਫੁੱਨ ਤੀਨ ਅਵਸਥਾ ਜਾਣ। ਤਿੰਨ ਪੜਾਅ ਦੇ ਵਿੱਚ ਅਸੀਂ ਬਚਪਨ ਵੀ ਹੰਡਾਉਣਾ ਹੈ, ਜਵਾਨੀ ਵੀ ਹੰਡਾਉਣੀ ਹੈ ਅਤੇ ਬੜੇਪਾ ਵੀ, ਉਹਦੇ ਵਿੱਚ ਪਰਿਵਾਰ ਵੀ ਹੈ, ਗ੍ਰਸਥ ਵੀ ਹੈ, ਧੀਆਂ ਪੁੱਤਰ ਵੀ ਹੈ, ਅਤੇ ਮਹਾਰਾਜ ਕਹਿੰਦੇ ਰਹਿ ਸੰਸਾਰ ਵਿੱਚ ਹੀ। ਤਿੰਨ ਸਿਧਾਂਤ ਲੈ ਕੇ ਚੱਲ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਪਰ ਜਿਨ੍ਹਾਂ ਨੂੰ ਇਹ ਗੱਲ ਸਮਝ ਨਹੀਂ ਆਈ ਉਹਨਾਂ ਨੇ ਇਸ ਮਿੱਠੇ ਨਾਲ ਮੂੰਹ ਐਸਾ ਪਾ ਲਿਆ, ਹੁਣ ਇਹੀ ਚੰਗਾ ਲੱਗਦਾ, ਹੋਰ ਕੁਝ ਚੰਗਾ ਹੀ ਨਹੀਂ ਲੱਗਦਾ। ਅਤੇ ਮੰਗਣਾ, ਹੁਣ ਜਿਹੜੀ ਚੀਜ਼ ਚੰਗੀ ਲੱਗੇਗੀ ਮੰਗ ਵੀ ਉਹੀ ਹੋਏਗੀ, ਉਹੀ ਕੁਛ ਅਸੀਂ ਮੰਗਾਂਗੇ। ਹੇ ਵਾਹਿਗੁਰੂ ਜੀ, ਜਿਹੜਾ ਲੋਭ ਅਤੇ ਮੋਹ ਹੈ ਇਹ ਵੀ ਤੁਹਾਡਾ ਹੀ ਪੈਦਾ ਕੀਤਾ ਹੋਇਆ ਹੈ। ਸਤਿਗੁਰੂ ਮਹਾਰਾਜ ਕਹਿੰਦੇ ਲੋਭ ਮੋਹ ਤੁਝ ਕੀਆ ਮਿੱਠਾ, ਇਤ ਭਰਮ ਭੁਲਾਣਾ। ਪਹਿਲਾਂ ਬੰਦਾ ਰੱਜ ਰੱਜ ਕੇ ਮਿੱਠਾ ਖਾਂਦਾ ਹੈ, ਬਹੁਤ ਰੱਜ ਕੇ, ਉਹਨੂੰ ਕਿਹਾ ਕੰਟਰੋਲ ਕਰ, ਮੰਨਿਆ ਨਹੀਂ, ਫਿਰ ਕੀ ਹੁੰਦਾ, ਫਿਰ ਉਹਨੂੰ ਇੱਕ ਰੋਗ ਲੱਗ ਜਾਂਦਾ ਹੈ, ਸ਼ੂਗਰ, ਨਾਮ ਵੀ ਉਹਦਾ ਸ਼ੂਗਰ ਹੈ। ਫਿਰ ਜਦੋਂ ਉਹ ਰੋਗ ਲੱਗ ਜਾਂਦਾ ਫਿਰ ਉਹ ਧਿਆਨ ਦਿੰਦਾ ਵੀ ਨਹੀਂ, ਅੱਜ ਤੋਂ ਬਾਅਦ ਮੈਂ ਇਹ ਇਹ ਕੰਟਰੋਲ ਕਰਨਾ, ਪਰਹੇਜ਼ ਕਰਨਾ, ਤਾਂ ਕਿ ਮੈਂ ਦੁਬਾਰਾ ਇਹ ਸਵਾਦ ਮੇਰੀ ਜੀਭ 'ਤੇ ਨਾ ਆਵੇ, ਨਹੀਂ ਤਾਂ ਇਹ ਰੋਗ ਜਿਹੜਾ ਅੱਗੇ ਜਾ ਕੇ ਬੜਾ ਭਿਆਨਕ ਰੂਪ ਲੈ ਸਕਦਾ ਹੈ। ਪਹਿਲੇ ਨਹੀਂ ਸੀ ਸਮਝ, ਭਰ ਭਰ ਕੇ ਬੰਦਾ ਮਿੱਠਾ ਖਾਂਦਾ ਸੀ, ਪਰ ਸਮਝ ਆ ਗਈ, ਹੁਣ ਪਰਹੇਜ਼ ਰੱਖਣ ਲੱਗ ਗਿਆ, ਕੰਟਰੋਲ ਹੋ ਗਿਆ, ਪਹਿਲਾਂ ਨਹੀਂ ਸੀ ਹੁੰਦਾ।
ਇਸੇ ਤਰ੍ਹਾਂ ਸਾਨੂੰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਨਹੀਂ ਪਤਾ ਹੈ ਕਿ ਇਹਦਾ ਇਫੈਕਟ, ਇਹਦਾ ਨੁਕਸਾਨ ਕੀ ਹੋਣਾ ਸਾਡੀ ਜ਼ਿੰਦਗੀ ਵਿੱਚ। ਇਹ ਮਹਾਰਾਜ ਨੇ ਬਾਣੀ ਵਿੱਚ ਸਮਝਾਇਆ ਇੱਕ ਇੱਕ ਦਾ ਜ਼ਿਕਰ ਕਰਕੇ, ਕਾਮ ਕੀ ਹੈ, ਕ੍ਰੋਧ ਕੀ ਹੈ, ਲੋਭ ਕੀ ਹੈ, ਮੋਹ ਕੀ ਹੈ, ਹੰਕਾਰ ਕੀ ਹੈ, ਇਹ ਤ੍ਰੈ ਗੁਣੀ ਮਾਇਆ, ਰਜ ਗੁਣ, ਤਮ ਗੁਣ, ਸਤ ਗੁਣ ਕੀ ਹੈ, ਇੱਕ ਇੱਕ ਗੱਲ ਗੁਰੂ ਮਹਾਰਾਜ ਨੇ ਸਮਝਾਈ ਹੈ। ਜਦੋਂ ਉਹ ਸਮਝ ਆਏਗੀ ਤਾਂ ਹੀ ਪਰਹੇਜ਼ ਹੋਏਗਾ ਨਾ, ਤਾਂ ਹੀ ਕੰਟਰੋਲ ਹੋਏਗਾ। ਜੇ ਸਮਝ ਹੁਣ ਸਮਝ ਤਾਂ ਹੀ ਆਏਗੀ ਜੇ ਗੁਰਬਾਣੀ ਪੜ੍ਹਾਂਗੇ ਸੁਣਾਂਗੇ। ਮਹਾਰਾਜ ਜੀ, ਲੋਭ ਮੋਹ ਤੁਝ ਕੀਆ ਮੀਠਾ, ਤੁਝ ਅਰਦਾਸ ਵਾਹਿਗੁਰੂ ਜੀ ਅੱਗੇ ਹੋ ਰਹੀ ਹੈ, ਕਰੋ ਦਇਆ ਤੇਰਾ ਨਾਮ ਵਿਖਾਣਾ, ਕਿਉਂਕਿ ਆਹ ਜਿਹੜਾ ਲੋਭ ਤੇ ਮੋਹ ਤੁਸੀਂ ਮਿੱਠਾ ਲਾ ਦਿੱਤਾ, ਇਤ ਭਰਮ ਭੁਲਾਉਣਾ, ਇਹਨੇ ਕੁਰਾਹੇ ਪਾ ਦਿੱਤਾ, ਲੋਭ ਨੇ ਤੇ ਮੋਹ ਨੇ। ਹੁਣ ਬਸ ਜਿਹਦੇ ਨਾਲ ਮੋਹ ਹੈ, ਮੋਹ ਇੱਕ ਅਵਸਥਾ ਹੋਰ ਹੈ, ਪਿਆਰ ਪ੍ਰੇਮ ਅਵਸਥਾ ਇੱਕ ਹੋਰ ਹੈ। ਇੱਕ ਦਿਨ ਬੇਨਤੀ ਕੀਤੀ ਸੀ, ਜਿੰਨੀ ਕੁ ਮਹਾਰਾਜ ਨੇ ਸੋਝੀ ਦਿੱਤੀ ਹੈ, ਮੋਹ ਵਿੱਚ ਅਸੀਂ ਦੂਜਿਆਂ ਤੋਂ ਕੁਰਬਾਨੀ ਮੰਗਦੇ ਹਾਂ। ਮੋਹ ਵਿੱਚ ਪਿਆ ਬੰਦਾ ਆਪਣੇ ਫਾਇਦੇ ਵਾਸਤੇ, ਆਪਣੇ ਲਾਭ ਵਾਸਤੇ ਦੂਜਿਆਂ ਨੂੰ ਮਾਰਨ ਲਈ ਵੀ ਤਿਆਰ ਹੋ ਜਾਂਦਾ ਹੈ, ਅਤੇ ਪ੍ਰੇਮ ਦੇ ਵਿੱਚ ਬੰਦਾ ਦੂਜਿਆਂ ਦੇ ਭਲੇ ਵਾਸਤੇ ਆਪਣਾ ਆਪ ਮਿਟਾਉਣ ਨੂੰ ਵੀ ਤਿਆਰ ਹੋ ਜਾਂਦਾ ਹੈ। ਬਸ ਇਹ ਫਰਕ ਹੈ, ਮੋਹ ਵਿੱਚ ਦੂਜੇ ਨੂੰ ਮਿਟਾਉਣਾ ਚਾਹੁੰਦਾ ਹੈ ਅਤੇ ਪ੍ਰੇਮ ਵਿੱਚ ਆਪ ਮਿਟ ਜਾਣਾ ਚਾਹੁੰਦਾ ਹੈ। ਇਸ ਲਈ ਮੋਹ ਅਤੇ ਪ੍ਰੇਮ ਵਿੱਚ ਫਰਕ ਹੈ। ਸਾਡਾ ਸਾਡੇ ਪਰਿਵਾਰ ਨਾਲ, ਧੀਆਂ ਪੁੱਤਰਾਂ ਨਾਲ, ਮਾਂ ਬਾਪ ਨਾਲ, ਭੈਣ ਭਰਾਵਾਂ ਨਾਲ ਪ੍ਰੇਮ ਹੋਣਾ ਚਾਹੀਦਾ ਹੈ, ਮੋਹ ਨਹੀਂ। ਮੋਹ ਇੱਕ ਦਲਦਲ ਹੈ, ਮੋਹ ਇੱਕ ਸੰਗਲ ਹੈ, ਇੱਕ ਵਾਰੀ ਪੈ ਗਿਆ ਮੁੜ ਕੇ ਨਿਕਲਣਾ ਬੜਾ ਔਖਾ ਹੈ। ਪੰਕਜ ਮੋਹ ਪੱਗ ਨਹੀਂ ਚੱਲੇ ਹਮ ਦੇਖਾਂ ਤੈ ਡੁੱਬੀ ਅਲੇ। ਹੁਣੇ ਜਿਹੜਾ ਸੀ ਹੇ ਵਾਹਿਗੁਰੂ ਜੀ, ਜਿਹੜਾ ਤੁਸੀਂ ਮਿੱਠਾ ਲਾਇਆ ਨਾ, ਭਰਮ ਭੁਲਾਉਣਾ, ਇਹਨੇ ਭਰਮ ਦੇ ਵਿੱਚ ਪਾ ਕੇ ਭੁਲਾਉਣਾ, ਭੁਲਾ ਦਿੱਤਾ, ਕੁਰਾਹੇ ਪੈ ਗਿਆ। ਹੁਣ ਨਾਮ ਜਿਹੜਾ ਜਦੋਂ ਜਪਣਾ ਹੋਇਆ ਤੇ ਨਾਮ ਜਪਿਆ ਨਹੀਂ ਜਾਂਦਾ, ਕਿਉਂਕਿ ਲੋਭ ਅੱਗੇ ਆ ਜਾਂਦਾ, ਇਹ ਮੋਹ ਜਿਹੜਾ ਇਹ ਅੱਗੇ ਆ ਜਾਂਦਾ। ਇਸ ਲਈ ਤੁਹਾਡੀ ਦਇਆ

ਤਾਂ ਮੈਂ ਨਾਮ ਦਾ ਰਸ ਲੈ ਸਕਦਾ ਹਾਂ, ਕਿਉਂਕਿ ਹਜੇ ਤਾਂ ਮੈਨੂੰ ਇਹ ਲੋਭ ਅਤੇ ਮੋਹ ਦਾ ਜਿਹੜਾ ਮਿੱਠਾ ਲੱਗਾ ਨਾ, ਬਸ ਇਹਦੇ 'ਚ ਹੀ ਗਲਤਾਨ ਹੋਇਆ ਪਿਆ। ਨਾਮ ਮੈਨੂੰ ਕੌੜਾ ਲੱਗਦਾ ਅਤੇ ਜਿਹੜੇ ਲੋਭ ਅਤੇ ਮੋਹ ਵਿੱਚ ਇਹ ਦੁਨੀਆਂ ਦੇ ਮਾਇਆਵੀ ਪਦਾਰਥ ਨੇ, ਇਹ ਮੈਨੂੰ ਮਿੱਠੇ ਲੱਗਦੇ ਨੇ, ਜਦਕਿ ਇਹ ਕੌੜੇ ਨੇ, ਖਿੰਨਵੇਂ ਕੌੜੇ ਹੋਏ ਗਏ। ਇਹ ਸਭ ਖਿੰਨ ਵਿੱਚ ਕੌੜੇ ਹੋ ਜਾਣ ਵਾਲੇ ਆ। ਇਹ ਤੁਹਾਡਾ ਨਾਮ ਮਿੱਠਾ ਹੈ, ਅੰਮ੍ਰਿਤ ਰਸ ਨਾਲ ਭਰਪੂਰ ਹੈ, ਮਿੱਠੀ ਬਾਣੀ ਹੈ, ਪਰ ਮੈਨੂੰ ਕੌੜੀ ਲੱਗਦੀ ਹੈ, ਕਿਉਂਕਿ ਹਜੇ ਸਵਾਦ ਹੋਰ ਪਿਆ ਹੋਇਆ ਨਾ। ਕੱਲ੍ਹ ਵੀ ਆਪ ਜੀ ਨੇ ਵਿਚਾਰਿਆ ਸੀ, ਸਤਿਗੁਰੂ ਮਹਾਰਾਜ ਜੀ ਨੇ ਕੱਲ੍ਹ ਦੇ ਸ਼ਬਦ ਵਿੱਚ ਵੀ ਇਹ ਕਿਰਪਾ ਕਰਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਕਿ ਦੁਨੀਆ ਜਿਹੜੀ ਹੈ ਉਹ ਕੌੜੇ ਨੂੰ ਮਿੱਠਾ ਕਹਿ ਰਹੀ ਹੈ, ਮਿੱਠੇ ਨੂੰ ਕੌੜਾ ਕਹਿ ਰਹੀ ਹੈ। ਹੁਣ ਜਿੰਨੇ ਨਸ਼ੇ ਨੇ ਹੈ ਤਾਂ ਕੜਵੇ ਨੇ, ਪਰ ਮਿੱਠੇ ਲੱਗਦੇ ਆ ਜਿਨ੍ਹਾਂ ਨੂੰ ਇਹਦਾ ਸਵਾਦ ਲੱਗ ਗਿਆ। ਅੰਮ੍ਰਿਤ ਕੌੜਾ ਲੱਗਦਾ, ਅੰਮ੍ਰਿਤ ਮਿੱਠਾ ਹੈ, ਅਤੇ ਜਿਹੜੀ ਕੜਵੀਆਂ ਚੀਜ਼ਾਂ ਨੇ ਉਹ ਮਿੱਠੀਆਂ ਲੱਗ ਰਹੀਆਂ, ਕਿਉਂਕਿ ਦੁਨੀਆ ਦੀ ਹਾਲਤ ਐਸੀ ਹੋ ਚੁੱਕੀ ਹੈ। ਇਸ ਲਈ ਇਹ ਵਾਹਿਗੁਰੂ ਜੀ, ਕੌੜਾ ਕੋਏ ਨਾ ਮੰਗੈ, ਮਿੱਠਾ ਸਭ ਮੰਗੈ। ਕੱਲ੍ਹ ਆਪ ਜੀ ਨੇ ਸ਼ਬਦ ਵਿਚਾਰਿਆ ਭਾਈ ਸਾਹਿਬ ਜੀ ਪਾਸੋਂ, ਜੇ ਸਾਰੇ ਜਿੰਨੇ ਵੀ ਨੇ ਉਹ ਕੌੜਾ ਹੀ ਮੰਗ ਰਹੇ ਆ, ਮਿੱਠਾ ਤਾਂ ਮੰਗ ਹੀ ਕੋਈ ਨਹੀਂ ਰਿਹਾ। ਦੁਨੀਆਂ ਦੇ ਮਾਇਆਵੀ ਪਦਾਰਥ ਹੀ ਮੰਗ ਰਹੇ ਆ, ਨਾਮ ਤਾਂ ਕੋਈ ਮੰਗ ਨਹੀਂ ਰਿਹਾ। ਪਰ ਜਿਹਨੂੰ ਆ ਗਈ ਸਮਝ, ਜਿਹਨੂੰ ਗੱਲ ਤਾਂ ਸਮਝਣ ਦੀ ਹੈ ਨਾ, ਜਿਹਨੂੰ ਸਮਝ ਆ ਗਈ ਉਹ ਕੀ ਕਹਿੰਦਾ? ਉਹ ਕਹਿੰਦੇ ਵਾਹਿਗੁਰੂ ਜੀ, ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਸਤਿਗੁਰੂ ਮਹਾਰਾਜ ਜੀ ਅੱਜ ਦੇ ਸ਼ਬਦ ਵਿੱਚ ਕਿਰਪਾ ਕਰਦੇ ਵੀ ਅਰਦਾਸ ਕਰੋ ਅਕਾਲ ਪੁਰਖ ਜੀ ਅੱਗੇ, ਵਾਹਿਗੁਰੂ ਜੀ ਅੱਗੇ ਬੇਨਤੀ ਕਰੋ ਕਿ ਹੇ ਵਾਹਿਗੁਰੂ ਜੀ, ਲੋਭ ਮੋਹ ਤੁਜ ਕੀਆ ਮਿੱਠਾ, ਇਤ ਭਰਮ ਭੁਲਾਣਾ, ਸਦਾ ਦਇਆ ਕਰੋ ਆਪਣੀ ਤਾਮ ਨਾਮ ਵਿਖਾਣਾ। ਤਾਂ ਮੈਂ ਨਾਮ ਤੁਹਾਡਾ ਜਪ ਸਕਦਾ, ਨਾਮ ਦਾ ਰਸ ਲੈ ਸਕਦਾ। ਇਹ ਨਾਮ ਜਿੰਨੇ ਚਾਖੀ ਸੋਈ ਜਾਣੇ ਗੁੰਗੇ ਕੀ ਮਠਿਆਈ ਤੱਕ।

ਜਦੋਂ ਹੀ ਕਨੈਕਸ਼ਨ ਕੱਟਿਆ ਗਿਆ, ਜਦੋਂ ਹੀ ਕਹਿੰਦੇ ਨੇ ਜਨਮ ਹੋਇਆ, ਮਾਂ ਤੋਂ ਬੱਚਾ ਅਲੱਗ ਹੋਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ, ਉਹਨੇ ਉਸੇ ਵੇਲੇ ਆਪਣਾ ਜ਼ੋਰ ਪਾ ਦਿੱਤਾ। ਐਸਾ ਜ਼ੋਰ ਪਿਆ, ਤਿੰਨ ਪੜਾਅ ਜ਼ਿੰਦਗੀ ਦੇ ਲੰਘ ਚੱਲੇ, ਹਜੇ ਤੱਕ ਸੁਰਤ ਨਹੀਂ ਉਹਦੇ ਨਾਲ ਜੁੜਦੀ ਪਈ। ਬਚਪਨ ਲੰਘ ਗਿਆ, ਜਵਾਨੀ ਲੰਘ ਚੱਲੀ ਹੈ, ਬੜੇਪਾ ਲੰਘ ਚੱਲਿਆ, ਹਜੇ ਤੱਕ ਉਹਦੇ ਨਾਲ ਸੁਰਤ ਨਹੀਂ ਜੁੜਦੀ। ਕਿੰਨਾ ਪ੍ਰਭਾਵ ਪਾਤਾ ਉਸ ਮਾਇਆ ਨੇ, ਕੈਸਾ ਜ਼ੋਰ ਪਾਤਾ। ਇਸੇ ਲਈ ਜਿਹੜੇ ਸਾਡੇ ਬਜ਼ੁਰਗ ਨੇ ਨਾਮ ਦੀਆਂ ਕਮਾਈਆਂ ਵਾਲੇ, ਬੱਚੇ ਦੇ ਜਨਮ ਹੁੰਦਿਆਂ ਸਾਰ ਉਹਨੂੰ ਨਾਮ ਦੀ ਗੁੜਤੀ ਦਿੰਦੇ ਆ, ਜਨਮ ਹੁੰਦਿਆਂ ਸਾਰ, ਬਿਨਾਂ ਸਮਾਂ ਗਵਾਇਆਂ, ਤਾਂ ਕਿ ਇਹਦੇ ਉੱਤੇ ਮਾਇਆ ਦਾ ਪ੍ਰਭਾਵ ਨਾ ਪੈ ਸਕੇ। ਅੰਦਰ ਤਾਂ ਨਾਮ ਚੱਲ ਹੀ ਰਿਹਾ ਸੀ, ਬਾਹਰ ਕੰਨਾਂ ਤੋਂ ਵੀ ਉਹਦੇ ਨਾਮ ਪਾ ਦਿੱਤਾ, ਤਾਂ ਕਿ ਇਹਦਾ ਧਿਆਨ ਹੋਰ ਪਾਸੇ ਜਾਏ ਹੀ ਨਾ। ਪਰ ਅਸੀਂ ਕੀ ਕੀਤਾ, ਜੰਮਦੇ ਬੱਚੇ ਨੂੰ ਨਾਮ ਦੀ ਗੁੜਤੀ ਦੇਣ ਦੀ ਬਜਾਏ ਉਹਨੂੰ ਢੋਲ ਵਜਾਉਣ ਦੀ ਆਵਾਜ਼ ਸੁਣਾਤੀ, ਗਾਣਾ ਸੁਣਾਤਾ, ਨੱਚਣਾ ਟੱਪਣਾ ਸੁਣਾਤਾ, ਸ਼ੋਰ ਸ਼ਰਾਬਾ ਉਹਨੂੰ ਸੁਣਾਇਆ। ਉਹ ਫਿਰ ਅੰਦਰ ਸਾਰੀ ਜ਼ਿੰਦਗੀ ਸ਼ੋਰ ਹੀ ਚੱਲਦਾ ਰਿਹਾ, ਕਿਉਂਕਿ ਜੰਮਦੇ ਬੱਚੇ ਨੂੰ ਅਸੀਂ ਕੀ ਦਿਖਾਇਆ, ਨੱਚਣਾ ਅਤੇ ਟੱਪਣਾ, ਬਸ ਉਹ ਨੱਚਦਾ ਅਤੇ ਟੱਪਦਾ ਹੀ ਰਹਿ ਗਿਆ। ਇਹ ਹਕੀਕਤ ਹੈ। ਇਸ ਲਈ ਗੁਰੂ ਮਹਾਰਾਜ ਜੀ, ਸਦਾ ਦਇਆ ਕਰੋ ਆਪਣੀ। ਸਦਾ ਦਾ ਅਰਥ ਕੀ ਕਰਾਂਗੇ, ਹਰ ਵੇਲੇ ਹਰ ਸਮੇਂ ਤੁਹਾਡੀ ਦਇਆ ਚਾਹੀਦੀ ਹੈ। ਤਾਮ ਨਾਮ ਵਖਾਣਾ, ਤਾਂ ਮੈਂ ਨਾਮ ਜਿਹੜਾ ਉਹ ਜਪ ਸਕਦਾ। ਅਸੀਂ ਸਾਰਿਆਂ ਨੇ ਆਪੋ ਆਪਣੇ ਵੱਲੋਂ ਇਹ ਅਰਦਾਸ ਕਰਨੀ ਹੈ, ਵਾਹਿਗੁਰੂ ਜੀ ਅੱਗੇ ਕਰੋ ਦਇਆ, ਤੇਰਾ ਨਾਮ ਵਖਾਣਾ। ਤਾਂ ਮੈਂ ਤੁਹਾਡੇ ਨਾਮ ਨੂੰ ਇੱਕ ਮਨ ਇੱਕ ਚਿੱਤ ਹੋ ਕੇ ਜਪ ਸਕਦਾ, ਜੇ ਤੁਸੀਂ ਸਦਾ ਆਪਣਾ ਮੇਰ ਦਾ ਹੱਥ ਮੇਰੇ ਸੀਸ ਉੱਤੇ

ਵਾਹਿਗੁਰੂ ਜੀ ਨਾਮ ਤੇ ਸੱਚਾ ਹੈ, ਮੈਂ ਹੀ ਝੂਠ ਦੀ ਜ਼ਿੰਦਗੀ ਜਿਉਣੀ ਸਿੱਖ ਲਈ। ਨਾਮ ਤੇ ਤੁਹਾਡਾ ਸੱਚਾ ਸਚਿਆਰ ਬਣਾਉਂਦਾ, ਪਰ ਮੈਂ ਹੀ ਕੁੜਿਆਰ ਬਣਿਆ ਹੋਇਆ। ਨਾਮ ਤੇ ਤੁਹਾਡਾ ਸਦੀਵੀ ਹੈ, ਸੱਚਾ ਹੈ, ਅੰਮ੍ਰਿਤ ਰਸ ਨਾਲ ਭਰਿਆ ਹੋਇਆ। ਮੈਂ ਹੀ ਜਿਹੜੇ ਵਿਕਾਰਾਂ ਦੇ ਰਸ ਸੀ ਉਹਨਾਂ ਵਿੱਚ ਗਲਤਾਨ ਹੋਇਆ ਪਿਆ। ਮੈਂ ਹੀ ਕੌੜੇ ਪਦਾਰਥ ਜਿਹੜੇ ਨੇ ਉਹ ਰਸ ਨਾਲ ਭਰੇ ਮੰਗ ਰਿਹਾ, ਮੈਂ ਨਾਮ ਵਾਲਾ ਰਸ ਤੇ ਮੰਗ ਹੀ ਨਹੀਂ ਰਿਹਾ। ਇਸ ਲਈ ਤੁਹਾਡੀ ਦਇਆ ਚਾਹੀਦੀ ਹੈ ਮੈਨੂੰ ਹੁਣ ਸਮਝ। ਅਰਦਾਸ ਵੀ ਤਾਂ ਹੀ ਹੈ ਜੇ ਸਮਝ ਆਏਗੀ, ਜੇ ਸਮਝ ਨਹੀਂ ਹੈ ਤਾਂ ਇਹ ਅਰਦਾਸ ਨਹੀਂ ਹੋਏਗੀ। ਜਿਹਨੂੰ ਨਹੀਂ ਹੈ ਨਾ ਸਮਝ, ਉਹ ਤਾਂ ਕੌੜਾ ਮੰਗ ਰਿਹਾ, ਉਹ ਤਾਂ ਮਿੱਠਾ ਜਿਹੜਾ ਉਹ ਪਰਮਾਤਮਾ ਦਾ ਨਾਮ ਮੰਗ ਹੀ ਨਹੀਂ ਰਿਹਾ, ਕਿਉਂਕਿ ਜਿਹੜਾ ਕੌੜਾ ਪਦਾਰਥ ਮੰਗ ਰਿਹਾ ਅਸਲ ਵਿੱਚ ਉਹ ਮਿੱਠਾ ਲੱਗ ਰਿਹਾ। ਅਤੇ ਜਿਹੜਾ ਕੌੜਾ ਲੱਗਦਾ ਨਾਮ ਜਪਣਾ ਬੜਾ ਔਖਾ ਲੱਗਦਾ, ਅੰਮ੍ਰਿਤ ਵੇਲਾ ਸੰਭਾਲਣਾ ਬੜਾ ਔਖਾ ਲੱਗਦਾ, ਸੰਗਤ 'ਚ ਬੈਠਣਾ ਬੜਾ ਔਖਾ ਲੱਗਦਾ, ਕਿਉਂਕਿ ਇਹ ਕੜਵਾ ਲੱਗਦਾ ਨਾ। ਅਤੇ ਅਜੋਕੇ ਸਮੇਂ ਵਿੱਚ ਜਿੱਦਾਂ ਸਾਡੇ ਨੌਜਵਾਨ ਧੀਆਂ ਪੁੱਤਰਾਂ ਦੇ ਹਾਲਾਤ ਬਣਦੇ ਜਾ ਰਹੇ ਆ, ਹੁਣ ਤਾਂ ਸਮਾਂ ਹੀ ਉਲਟ ਹੋ ਗਿਆ। ਦਿਨੇ ਸੁੱਤੇ ਰਹੋ ਅਤੇ ਰਾਤੀ ਜਾਗਦੇ ਰਹੋ, ਹੁਣ ਸਮਾਂ ਹੀ ਉਲਟ ਹੋ ਗਿਆ। ਜਿਹੜਾ ਭੋਜਨ ਅਸੀਂ ਸਵੇਰੇ ਖਾਂਦੇ ਸੀ ਉੱਠ ਕੇ ਦਿਨ ਚੜ੍ਹਿਆ, ਉਹ ਹੁਣ ਸਾਰੀ ਸਾਰੀ ਰਾਤ ਉਹ ਵਿਕਦੇ ਆ। ਹੁਣ ਸਾਰੀ ਸਾਰੀ ਰਾਤ ਦੁਕਾਨਾਂ ਖੁੱਲ੍ਹਦੀਆਂ ਖਾਣ ਵਾਲੇ ਪਦਾਰਥਾਂ ਦੀ, ਅੱਧੀ ਅੱਧੀ ਰਾਤ ਅਸੀਂ ਤੁਰੇ ਫਿਰਦੇ ਹਾਂ। ਉਲਟ ਹੋ ਗਿਆ ਨਾ ਸਿਸਟਮ ਉਲਟ ਗਿਆ। ਹੁਣ ਸਾਰੀ ਸਾਰੀ ਰਾਤ ਜਿਹੜਾ ਜਾਗੇਗਾ ਉਹ ਅੰਮ੍ਰਿਤ ਵੇਲਾ ਕਿੱਦਾਂ ਸੰਭਾਲੇਗਾ? ਉਹ ਤਾਂ ਕੌੜਾ ਲੱਗੇਗਾ। ਅੰਮ੍ਰਿਤ ਵੇਲੇ ਉਠਾ ਕੇ ਵੇਖੋ, ਬੰਦੇ ਅੱਖਾਂ ਕੱਢਦਾ ਵੀ ਮੈਨੂੰ ਸੌਣ ਦੇ ਨੀਂਦ ਬੜੀ ਇਸ ਵੇਲੇ ਪਿਆਰੀ ਹੈ। ਹੁਣ ਅਗਾਂਹ ਸਾਡੀ ਅਜੋਕੀ ਪੀੜ੍ਹੀ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਬਣੇਗਾ? ਇਹ ਇੱਦਾਂ ਹੀ ਸਮਾਂ ਬਦਲਦਾ, ਜਦੋਂ ਸੋਚ ਬਦਲ ਗਈ ਤਾਂ ਸਮਾਂ ਵੀ ਬਦਲ ਗਿਆ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਸਾਡੇ ਬਜ਼ੁਰਗ ਭਾਵੇਂ ਬਹੁਤੇ ਪੜ੍ਹੇ ਨਹੀਂ ਸੀ ਪਰ ਉਹਨਾਂ ਨੂੰ ਇਹ ਤਾਂ ਪਤਾ ਸੀ ਸੰਧਿਆ ਵੇਲਾ ਕੀ ਹੁੰਦਾ, ਅੰਮ੍ਰਿਤ ਵੇਲਾ ਕੀ ਹੁੰਦਾ, ਇਹ ਤਾਂ ਪਤਾ ਸੀ ਨਾ ਉਹਨਾਂ ਨੂੰ।

ਵੀ ਸੰਧਿਆ ਵੇਲੇ ਵੇਲਾ ਜਿਹੜਾ ਸਮਾਂ ਹੈ ਉਹ ਕਿੱਦਾਂ ਅਸੀਂ ਜੁੜਨਾ, ਅੰਮ੍ਰਿਤ ਵੇਲਾ ਕਿੱਦਾਂ ਜੁੜਨਾ, ਸਮੇਂ ਸਿਰ ਸੌਣਾ ਅਤੇ ਸਮੇਂ ਸਿਰ ਜਾਗਣਾ। ਅਤੇ ਹੁਣ ਤਾਂ ਸਿਸਟਮ ਹੀ ਨਹੀਂ ਰਿਹਾ। ਗੁਰੂ ਮਹਾਰਾਜ ਜੀ ਭਲੀ ਕਰਨ, ਗੁਰੂ ਨਾਨਕ ਸਾਹਿਬ ਕਹਿੰਦੇ ਨਾਮ ਤੇਰਾ ਹੈ ਸਾਚਾ ਸਦਾ, ਮੈਂ ਮਨ ਭਾਣਾ, ਮੇਰੇ ਮਨ ਨੂੰ ਕਿਤੇ ਭਾ ਜਾਏ, ਮੇਰੇ ਮਨ ਨੂੰ ਮਿੱਠਾ ਲੱਗ ਜਾਏ, ਮੇਰੇ ਮਨ ਨੂੰ ਪਿਆਰਾ ਲੱਗਣ ਲੱਗ ਜਾਏ, ਤੁਹਾਡਾ ਤਾਂ ਨਾਮ ਸਦਾ ਹੀ ਸੱਚਾ ਹੈ, ਸਦਾ ਹੀ ਅੰਮ੍ਰਿਤ ਰਸ ਨਾਲ ਭਰਿਆ ਹੋਇਆ ਹੈ, ਪਰ ਮੈਨੂੰ ਵੀ ਤਾਂ ਚੰਗਾ ਲੱਗਣਾ ਚਾਹੀਦਾ ਹੈ, ਮੇਰੇ ਮਨ ਨੂੰ ਵੀ ਤਾਂ ਭਾਉਣਾ ਚਾਹੀਦਾ ਹੈ। ਇਸ ਵਾਸਤੇ ਕਰੋ ਦਇਆ ਤੇਰਾ ਨਾਮ ਵਿਖਾਣਾ, ਹੇ ਵਾਹਿਗੁਰੂ ਜੀ ਮੈਂ ਤੁਹਾਡਾ ਨਾਮ ਰਸ ਲੈ ਸਕਾਂ, ਮੇਰੇ ਉੱਤੇ

0: ਤੁਹਾਡਾ ਨਾਮ ਭਾ ਗਿਆ, ਚੰਗਾ ਲੱਗਿਆ, ਪਿਆਰਾ ਲੱਗਿਆ, ਉਹਦੇ ਅੰਦਰ ਦੇ ਸਾਰੇ ਦੁੱਖ ਦੂਰ ਹੋ ਗਏ, ਉਹਨੂੰ ਮਨ ਆਤਮਕ ਤਲ 'ਤੇ ਸੁੱਖ ਮਿਲ ਗਿਆ, ਉਹਦਾ ਮਨ ਪਰੇਸ਼ਾਨ ਨਹੀਂ ਹੁੰਦਾ, ਉਹਦਾ ਮਨ ਡਾਵਾਂਡੋਲ ਨਹੀਂ ਹੁੰਦਾ, ਕਿਉਂਕਿ ਉਹਨੂੰ ਉੱਤਮ ਸੁੱਖ ਮਿਲ ਗਿਆ। ਉਹ ਜਿਹੜਾ ਦੁੱਖ ਸੀ ਵਿਛੜਨ ਦਾ, ਪਰਮੇਸ਼ਵਰ ਨਾਲੋਂ ਵਿਛੜਨ ਦਾ, ਉਹ ਦੁੱਖ ਵੀ ਦੂਰ ਹੋ ਗਿਆ। ਜਿਨ੍ਹਾਂ ਨੇ ਤੁਹਾਡੀ ਦਇਆ ਨਾਲ ਨਾਮ ਦੀ ਕਮਾਈ ਕਰ ਲਈ ਹੈ, ਜਿਨ ਜਿਨ ਨਾਮ 'ਤੇ ਆਇਆ ਤਿਨਕੇ ਕਾਜ ਸਰੇ, ਜਿੰਨੀ ਨਾਮ 'ਤੇ ਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਜਿਨ੍ਹਾਂ ਨੇ ਨਾਮ ਦੇ ਕਮਾਈ ਕੀਤੀ, ਨਾਮ ਦਾ ਰਸ ਲੈ ਲਿਆ, ਉਹਨਾਂ ਦੀ ਜ਼ਿੰਦਗੀ ਵਿੱਚੋਂ ਦੁੱਖ ਚਲਾ ਜਾਂਦਾ ਹੈ ਔਰ ਸੁੱਖ ਆ ਕੇ ਸਮਾ ਜਾਂਦਾ ਹੈ।
1: ਗਾਵਨ ਸੁਰ ਨਰ ਸੁਗੜ ਸੁਜਾਨਾ।
0: ਹੇ ਵਾਹਿਗੁਰੂ ਜੀ, ਸੁਰ ਨਰ, ਨਰ ਕਹਿੰਦੇ ਆ ਮਨ ਨੂੰ, ਸੁਰ ਕਹਿੰਦੇ ਆ ਜਿਹਦੇ ਵਿੱਚ ਦੈਵੀ ਗੁਣ ਆ ਗਏ, ਦੈਵੀ ਗੁਣਾਂ ਵਾਲਾ, ਉਹ ਤੁਹਾਨੂੰ ਬੜੇ ਪ੍ਰੇਮ ਨਾਲ ਭਿੱਜ ਕੇ ਗਾ ਰਿਹਾ ਹੈ, ਉਹ ਗਾ ਰਿਹਾ ਅੰਦਰੋਂ ਭਿੱਜ ਕੇ, ਉਹ ਜਿਹੜਾ ਉਹ ਗਾ ਰਿਹਾ, ਉਹ ਸੁਗੜ ਹੈ ਅਤੇ ਸੁਜਾਣਾ ਹੈ। ਅਸਲ 'ਚ ਉਹ ਸਿਆਣਾ ਹੈ, ਸੂਝਵਾਨ, ਸਮਝਦਾਰ, ਜਿਹੜਾ ਅੰਦਰੋਂ ਗਾ ਰਿਹਾ, ਜਿਹੜਾ ਸਿਰਫ ਬਾਹਰੋਂ ਸੁਣਾ ਹੀ ਰਿਹਾ ਗਾ ਕੇ, ਪਰ ਅੰਦਰ ਨਹੀਂ ਉਹਦਾ ਭਿੱਜ ਰਿਹਾ। ਮਹਾਰਾਜ ਨੇ ਉਹ ਗਾਉਣਾ ਪ੍ਰਵਾਨ ਨਹੀਂ ਕੀਤਾ। ਕੋਈ ਗਾਵੈ ਰਾਗੀ ਨਾਦੀ ਬੇਦੀ, ਬਹੁ ਭਾਂਤ ਕਰ ਨਹੀਂ ਹਰ ਹਰ ਭਿੱਜੈ ਰਾਮ ਰਾਜੇ। ਗਾਉਣਾ ਤਾਂ ਅੰਦਰੋਂ ਸੀ, ਅਤੇ ਅੰਦਰੋਂ ਗਾਉਣਾ ਆਇਆ ਹੀ ਨਹੀਂ। ਅੰਦਰ ਜਿਹੜੀ ਸੁਰ ਸੀ, ਉਹ ਤਾਂ ਅੰਦਰੋਂ ਸੁਰ ਜਿਹੜੀ ਸ਼ਬਦ ਨਾਲ ਜੁੜੀ ਨਹੀਂ। ਇਸ ਵਾਸਤੇ ਮਹਾਰਾਜ ਕਹਿੰਦੇ ਆ, ਉਹ ਸੁਗੜ ਨੇ, ਉਹ ਸਿਆਣੇ ਨੇ, ਉਹ ਸੂਝਵਾਨ ਸਮਝਦਾਰ ਨੇ, ਜਿਨ੍ਹਾਂ ਨੇ ਦੈਵੀ ਗੁਣ ਲੈ ਕੇ ਵਾਹਿਗੁਰੂ ਜੀ ਤੁਹਾਨੂੰ ਗਾਇਆ ਹੈ ਅਤੇ ਉਸ ਰਸ ਦਾ ਆਨੰਦ

ਜਿਨ੍ਹਾਂ ਨੂੰ ਮਾਇਆ ਨੇ ਮੋਹ ਲਿਆ ਹੈ, ਜਿਨ੍ਹਾਂ ਨੂੰ ਮਾਇਆ ਕੀ ਹੈ, ਰਜ ਗੁਣ, ਤਮ ਗੁਣ, ਸੱਤ ਗੁਣ, ਇਹਨੇ ਅੱਗੋਂ ਇੱਕ ਜਾਲ ਜਿਹੜਾ ਵਿਛਾਤਾ ਕਾਮ ਕ੍ਰੋਧ ਲੋ ਮੋਹੰਕਾਰ ਦਾ, ਇਹ ਮਾਇਆ ਨੇ ਜਿਨ੍ਹਾਂ ਨੂੰ ਮੋਹ ਲਿਆ ਉਹਨਾਂ ਨੇ ਆਪਣਾ ਜਨਮ ਗਵਾ ਲਿਆ, ਬਿਰਥਾ ਗਵਾ ਲਿਆ। ਕਿਉਂ? ਕਿਉਂਕਿ ਉਹਨਾਂ ਨੂੰ ਵਾਹਿਗੁਰੂ ਜੀ ਤੁਹਾਡਾ ਨਾਮ ਰਸ ਲੈਣਾ ਹੀ ਨਹੀਂ ਆਇਆ, ਉਹ ਤਾਂ ਭੁੱਲ ਗਏ। ਉਹਨਾਂ ਦੀ ਹਾਲਤ ਕੀ ਸੀ? ਕੌੜਾ ਕੋਏ ਨਾ ਮੰਗੇ, ਮਿੱਠਾ ਸਭ ਮੰਗੇ, ਕਿਉਂਕਿ ਮਾਇਆ ਮਿੱਠੀ ਲੱਗ ਰਹੀ ਹੈ, ਉਹ ਮਿੱਠਾ ਹੀ ਮੰਗ ਰਹੇ ਨੇ। ਅਤੇ ਜਿਹੜਾ ਨਾਮ ਉਹਨਾਂ ਨੂੰ ਕੜਵਾ ਲੱਗਦਾ, ਜਿਹੜਾ ਅਸਲ ਵਿੱਚ ਮਿੱਠਾ ਹੈ, ਉਹ ਮੰਗਦੇ ਹੀ ਨਹੀਂ, ਮਾਇਆ ਨੇ ਐਸਾ ਮੋਹ ਲਿਆ। ਤੋ ਗੁਰੂ ਮਹਾਰਾਜ ਜੀ ਸਮਝਾਉਂਦੇ ਨੇ, ਮਾਇਆ ਮੋਹੇ ਚੇਤੇ ਨਾਹੀਂ, ਉਹ ਪਰਮੇਸ਼ਵਰ ਨੂੰ ਅਕਾਲ ਪੁਰਖ ਜੀ ਤੁਹਾਨੂੰ ਚੇਤੇ ਹੀ ਨਹੀਂ ਕਰਦੇ। ਅਹਿਲਾ ਜਨਮ ਗਵਾ ਵਹੇ, ਉਹ ਆਪਣਾ ਜਨਮ ਬਿਰਥਾ ਹੀ ਗਵਾ ਲੈਂਦੇ ਨੇ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀ, ਉਹ ਫਿਰ ਆਪਣਾ ਜਨਮ

ਤੋਂ ਕਈ ਇੱਕ ਕੱਕੇ ਨੂੰ ਸਿਹਾਰੀ, ਕਈ ਕਈ ਐਸੇ ਨੇ ਜਿਹੜੇ ਮਹਾਂਮੂਰਖ ਨੇ, ਮੂਰਖਾਂ ਦੇ ਮੂਰਖ ਬਣ ਕੇ ਮੂਲੇ ਬਿਲਕੁਲ ਉੱਕਾ ਹੀ ਨਹੀਂ ਚੇਤੇ ਕਰਦੇ। ਕਈ ਤਾਂ ਚਲੋ ਐਸੇ ਨੇ ਕਿ ਮਾਇਆਵੀ ਪਦਾਰਥਾਂ ਲਈ ਕਮ ਸੇ ਕਮ ਤੈਨੂੰ ਯਾਦ ਤਾਂ ਕਰ ਲੈਂਦੇ ਆ ਨਾ, ਵੀ ਮਾਇਆਵੀ ਦਾਤੇ ਕੋਲੋਂ ਦਾਤਾਂ ਮਿਲਣੀਆਂ ਨੇ, ਚਲੋ ਕਮ ਸੇ ਕਮ ਦਾਤਾ ਤਾਂ ਚੇਤੇ ਆ ਗਿਆ ਨਾ, ਚਲੋ ਦਾਤਾਂ ਦੇ ਕਰਕੇ ਹੀ ਆਇਆ। ਪਰ ਕਈ ਤਾਂ ਐਸੇ ਨੇ ਜਿਨ੍ਹਾਂ ਨੂੰ ਪਰਮੇਸ਼ਵਰ ਚੇਤੇ ਹੀ ਨਹੀਂ ਆ ਰਿਹਾ, ਉੱਕਾ ਹੀ ਚੇਤੇ ਨਹੀਂ ਆ ਰਿਹਾ, ਮੂਲੇ ਦਾ ਅਰਥ ਬਿਲਕੁਲ ਚੇਤੇ ਹੀ ਨਹੀਂ ਆ ਰਿਹਾ। ਉਹਨਾਂ ਨੂੰ ਇਹ ਵੀ ਭੁੱਲ ਗਿਆ ਕਿ ਜੋ ਆਇਆ ਤਿਸ ਜਾਣਾ, ਜਿਹੜਾ ਆਇਆ ਹੈ ਉਹਨੇ ਇੱਕ ਦਿਨ ਜਾਣਾ ਵੀ ਹੈ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਜੋ ਉਪਜਿਓ ਸੋ ਬਿਨਸ ਹੈ, ਉਹ ਇਸ ਗੱਲ ਨੂੰ ਭੁੱਲ ਜਾ

ਗੁਰੂ ਨਾਨਕ ਸਾਹਿਬ ਜੀ ਕਹਿੰਦੇ ਅਰਦਾਸ ਕਰੋ, ਹੇ ਅਕਾਲ ਪੁਰਖ ਜੀ, ਤੁਹਾਡਾ ਨਾਮ ਸਦਾ ਸੱਚਾ ਹੈ, ਮਿੱਠਾ ਹੈ, ਅੰਮ੍ਰਿਤ ਰਸ ਨਾਲ ਭਰਪੂਰ ਹੈ। ਮੇਰੇ ਮਨ ਨੂੰ ਕਿਤੇ ਭਾ ਜਾਵੇ, ਮੇਰੇ ਮਨ ਨੂੰ ਮਿੱਠਾ ਲੱਗੇ, ਪਿਆਰਾ ਲੱਗੇ, ਚੰਗਾ ਲੱਗੇ, ਇਸ ਲਈ ਕਰੋ ਦਇਆ, ਤੇਰਾ ਨਾਮ ਵਖਾਣਾ। ਐਸੀ ਮਤ ਦੀਜੈ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ, ਮੇਰੇ 'ਤੇ ਆਪਣੀ ਦਇਆ ਕਰ ਦਿਓ। ਜਿੰਨੀ ਵਾਰ ਆਪਾਂ ਗੁਰੂ ਦਰ 'ਤੇ ਆਵੀਏ, ਜਦੋਂ ਅਸੀਂ ਮੱਥਾ ਟੇਕਣ ਲੱਗਦੇ ਹਾਂ, ਉਸ ਤੋਂ ਪਹਿਲਾਂ ਹੱਥ ਜੋੜ ਕੇ ਬੇਨਤੀ ਕਰਿਆ ਕਰੋ, ਵਾਹਿਗੁਰੂ ਜੀ ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ, ਰੰਗ ਰਾਤਾ ਵਿਸਰ ਨਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ, ਦਿਨ ਰਾਤ ਨਾਨਕ ਚਾਓ ਇਹੋ, ਤਾਂ ਕਿ ਵਾਹਿਗੁਰੂ ਜੀ ਦੀ ਦਇਆ ਕਿਰਪਾ ਤਰਸ ਸਾਡੇ 'ਤੇ ਹੋਵੇ ਅਤੇ ਅਸੀਂ ਇਹ ਨਾਮ ਜਪ ਸਕੀਏ, ਇੱਕ ਮਨ ਇੱਕ ਚਿੱਤ ਹੋ ਕੇ, ਜਿਹਦੇ ਨਾਲ ਸਾਨੂੰ ਸਫਲਤਾ ਮਿਲੇ ਅਤੇ ਸਾਡੇ ਸਾਰੇ ਕਾਰਜ ਰਾਸ ਹੋ ਜਾਣ। ਇਹ ਅਰਦਾਸ ਵਾਹਿਗੁਰੂ ਜੀ ਨੇ ਸਾਨੂੰ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ, ਸਮਝਾਇਆ ਹੈ। ਸਮੇਂ ਦੇ ਨਾਲ ਇਹ ਦੋ ਪਦਿਆਂ ਦੀ ਵਿਚਾਰ ਨੂੰ ਅੱਜ ਆਪਾਂ ਸਮਝ ਕੇ ਚੱਲੀਏ। ਇਹਦੇ ਨਾਲ ਨਾਲ ਅੱਠਵੇਂ ਪਾਤਸ਼ਾਹ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਅੱਜ ਪਾਵਨ ਪ੍ਰਕਾਸ਼ ਪੁਰਬ ਹੈ। ਆਪ ਸਮੁੱਚੀਆਂ ਸੰਗਤਾਂ ਨੂੰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵੱਲੋਂ, ਸਭਨਾਂ ਵੱਲੋਂ ਆਪ ਜੀ ਨੂੰ, ਸਮੁੱਚੀ ਸੰਗਤ ਪੂਰੀ ਕਾਇਨਾਤ ਨੂੰ ਬਹੁਤ ਬਹੁਤ ਆਪ ਜੀ ਨੂੰ ਵਧਾਈਆਂ ਨੇ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਉਮਰ ਦੇਖਾਂਗੇ ਤਾਂ ਕਿੰਨੀ ਕੁ ਉਮਰ ਹੈ, 5-5.5 ਸਾਲ ਸਰੀਰ ਦੇਖਾਂਗੇ, ਪਰ ਇਹ ਉਹ ਗੁਰੂ ਨਾਨਕ ਸਾਹਿਬ ਦਾ ਘਰ ਹੈ ਜਿੱਥੇ 60 ਸਾਲ ਦੀ ਉੱਪਰ ਤੋਂ ਉਮਰ ਵਾਲੇ ਗੁਰੂ ਅਮਰਦਾਸ ਮਹਾਰਾਜ ਜੀ ਜੇ ਉਹ ਆਉਂਦੇ ਆ ਤਾਂ ਉਹ ਵੀ ਪ੍ਰਵਾਨ ਹੈ, ਅਤੇ ਜੇ 5-5.5 ਸਾਲ ਦੀ ਉਮਰ 'ਚ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਹੈ ਤਾਂ ਉਹ ਵੀ ਪ੍ਰਵਾਨ ਹੈ, ਕਿਉਂਕਿ ਸਰੀਰ ਨਹੀਂ ਦੇਖਿਆ, ਇੱਥੇ ਸਰੀਰ ਨਹੀਂ ਦੇਖਿਆ ਜਾਂਦਾ, ਸੰਗਤ ਹੈ ਨਾ, ਇੱਥੇ ਛੋਟੇ ਬੱਚੇ ਵੀ ਬੈਠੇ ਆ, ਜਵਾਨ ਵੀ ਬੈਠੇ ਆ, ਬਜ਼ੁਰਗ ਵੀ ਬੈਠੇ ਆ, ਇੱਥੇ ਦੇਖਿਆ ਜਾਣਾ ਤੁਹਾਡੇ ਅੰਦਰ ਦੀ ਕਮਾਈ ਕਿੰਨੀ ਹੈ, ਇੱਥੇ ਬਾਹਰ ਨਹੀਂ, ਤਾਂ ਇਹ ਨਹੀਂ ਦੇਖਿਆ ਜਾਣਾ ਤੁਹਾਡੇ ਜੇਬ ਵਿੱਚ ਕੀ ਹੈ, ਨਹੀਂ, ਇਹ ਦੇਖਿਆ ਜਾਣਾ ਤੁਹਾਡਾ ਨਿਤਨੇਮ ਕਿੰਨਾ ਹੈ, ਤੁਹਾਡੀ ਕਮਾਈ ਕਿੰਨੀ ਹੈ, ਤੁਹਾਡਾ ਅੰਮ੍ਰਿਤ ਵੇਲਾ ਕਿੰਨਾ ਹੈ, ਤੁਹਾਡਾ ਸਿਮਰਨ ਕਿੰਨਾ ਹੈ, ਕਮਾਈ ਦੇਖੀ ਜਾਣੀ ਹੈ। ਕਿਉਂਕਿ ਜੋਗੀ ਕਹਿੰਦੇ ਜੀ ਸਾਡੀ ਉਮਰਾਂ ਤਾਂ ਤੁਹਾਡੇ ਨਾਲੋਂ ਬਹੁਤ ਵੱਡੀਆਂ ਨੇ, ਤੁਸੀਂ ਤਾਂ ਬੱਚੇ ਲੱਗਦੇ ਹੋ, ਗੁਰੂ ਨਾਨਕ ਸਾਹਿਬ ਨੂੰ ਬਾਲਾ ਕਿਹਾ ਨਾ, ਬਾਲਕ, ਅਤੇ ਜਦੋਂ ਉਹਨਾਂ ਨੂੰ ਸਮਝ ਆ ਗਈ ਕਿ ਅਸੀਂ ਉਮਰਾਂ ਕਰਕੇ ਵੱਡੇ ਹਾਂ, ਗੁਰੂ ਨਾਨਕ ਸਾਹਿਬ ਕਮਾਈ ਕਰਕੇ ਵੱਡੇ ਆ। ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ, ਤੇਰੀ ਵੱਡੀ ਕਮਾਈ ਅਸੀਂ ਸਿਰ ਝੁਕਾਉਂਦੇ ਹਾਂ ਤੁਹਾਡੇ ਅੱਗੇ, ਅਸੀਂ ਬੜੀਆਂ ਵੱਡੀਆਂ ਉਮਰਾਂ ਦੇ ਹਾਂ ਪਰ ਸਾਡਾ ਸਿਰ ਝੁਕਦਾ, ਕਿਉਂ? ਕਿਉਂਕਿ ਤੁਹਾਡੀ ਕਮਾਈ ਵੱਡੀ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਰੀਰ ਦੇਖਾਂਗੇ ਤਾਂ 5 ਸਾਲ ਦਾ ਬੱਚਾ ਆਪਾਂ ਦੇਖਦੇ ਹਾਂ ਕਿੰਨੀ ਕੁ ਸਮਝ ਹੈ, ਪਰ ਅੰਦਰ ਕਮਾਈ ਬੜੀ ਵੱਡੀ ਕਰ ਲਈ ਗੁਰੂ ਮਹਾਰਾਜ ਨੇ। ਕਮਾਈ ਦੇਖਾਂਗੇ, ਗੁਰੂ ਨਾਨਕ ਸਾਹਿਬ ਦਾ ਹੀ ਰੂਪ ਨੇ ਨਾ, ਅੰਦਰ ਜਿਹੜੀ ਜੋਤ ਆ ਕੇ ਸਮਾਈ ਹੈ ਉਹ ਗੁਰੂ ਨਾਨਕ ਸਾਹਿਬ ਦੀ ਹੈ, ਅਤੇ ਜੇ ਉਹ ਕਮਾਈ ਦੇਖੋਗੇ ਲਗਭਗ 190 ਸਾਲ ਤੋਂ ਉੱਤੇ ਦਾ ਸਮਾਂ ਹੈ, 190 ਸਾਲ ਤੋਂ ਉੱਪਰ ਦੀ ਕਮਾਈ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਕੋਲ, ਗੁਰੂ ਨਾਨਕ ਸਾਹਿਬ ਤੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੇਖ ਲਓ, 1469 ਤੋਂ ਲੈ ਕੇ ਆਪਾਂ 1656 ਤੱਕ ਦਾ ਸਮਾਂ ਜਿਹੜਾ ਉਹ ਤੁਸੀਂ ਦੇਖ ਲਓ, ਇੰਨੀ ਕਮਾਈ ਦੇ ਮਾਲਕ ਬਣੇ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਸਪੁੱਤਰ ਨੇ, ਅਤੇ ਗੁਰੂ ਹਰਿ ਰਾਏ ਸਾਹਿਬ ਜੀ ਬਾਬਾ ਗੁਰਦਿੱਤਾ ਜੀ ਦੇ ਨੇ, ਬਾਬਾ ਗੁਰਦਿੱਤਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਅਰਜਨ ਦੇ ਮਹਾਰਾਜ, ਅਤੇ ਗੁਰੂ ਅਰਜਨ ਦੇ ਪਾਤਸ਼ਾਹ ਧੰਨ ਗੁਰੂ
रामदास महाराज दे सपुत्र ने। गुरु हर राय साहब जी कीरतपुर साहब दी धरती ते दोवें पुत्रां दी पालना गुरमत दे दायरे विच रह के कीती है, पर एक दी मानसिक हालत कमजोर होने करके माया ने प्रभाव पा दिता। लिव छुड़की लगी तृष्णा माया अमर वरताया वरता दिता। राम राय जदों औरंगजेब दिल्ली गुरु हर राय साहब जी नूं सदा भेजदा भी आओ इत्थे, ते सतगुरु महाराज ने अपनी जगह राम राय नूं भेजिया भी तुसीं जाओ के उत्थे गल क्लीयर करो। ये समें समें नाल चलदा आया है। पहला अकबर ने भी बुलाया सी ते गुरु अमरदास महाराज ने भाई जेठा धन गुरु रामदास जी नूं भेजिया सी कि जाओ जाके सच ते झूठ दा निर्णय करके आओ। अज गुरु साहब ने राम राय नूं भेजिया, पहले तो बड़ा ठीक चलदा रहा, अखीर जदों माया दी चमक ने प्रभाव पा दिता फिर करामातां वाले पासे तुर पिया, रस्ता भटक गया ना, कुराहे पै गया। गुरमत तो उलट हो के जदों करामातां वाले पासे तुर पिया ते करदा करदा इन्नी मत अंदर, ये भी शब्द वरत सकते हैं, मत मारी गई गुरबाणी दे अर्थ बदलते, माती मारी गई सी ना गुरबाणी दा अर्थ पंक्ति ही बदल के रखती। मिट्टी मुसलमान दी जगह ते मिट्टी बईमान दा क्यों कहना पिया राम राय नूं औरंगजेब दे दरबार? उन्हूं पता सी शाही खजाने नहीं मिलने, शाही खजाने मिलने ही तो है जे मैं सच दस दिता ये अर्थ, ते हो सकता जो इन्हें दिता वह खो भी ना लवे किते। पर गुरु हर राय साहब जी इधर कीरतपुर साहब सिख संगत नूं पढ़ा रहे ने जो गुरबाणी भै अदब न धारा, जाणो सो सिख नहीं हमारा। ते किसी ने आके दसिया महाराज राम राय ने दिल्ली विच गुरबाणी दी पंक्ति बदलती, उदे अर्थ बदलते, ते महाराज इधर की कह रहे ने जो गुरबाणी भै अदब न तारा जाणो सो सिख नहीं हमारा। महाराज ने कहता उन्हों को भी जिधर मुंह है उधर ही तुर जा, तेरा साडा कोई मेल नहीं है, तेरा साडा कोई रिश्ता नहीं है। ध्यान रखियो गुरबाणी दे अदब की गल चली है, असी गुरु साहब की हजूरी विच बैठते हैं तो गुरु की बाणी का अदब करिया करिए। जे आपां पाठ भी करते हैं ना, हर कोई आपो अपना सहज पाठ करता है, गुरु महाराज की हजूरी हर एक दे अंदर होंदा मैं सेवा भी करा, किसी की भावना नूं ठेस नहीं है ना तुहानूं सेवा तो रोकिया, पर करो इस ढंग नाल जिहदे नाल वाहिगुरु की खुशी मिले। ओ चवर साहब कई बारी देखीदा इदां करदे होंदे, मैनूं माफ करियो शब्द वरतना पैणा क्योंकि लगदा ही इदां है, देखीदा इदां करदे जिवें कोई झाड़ना हुंदा है, इदां इदां इदां चवर साहब कौन करदा है? ऐ बस दो वारी इधरों कीता दो वारी इधरों कीता ते मत्था टेक के हो गया। चवर साहब हुंदा प्यार नाल, वह हाजिर है गुरु सतगुरु, सतगुरु हाजिर ने प्यार नाल चवर साहब, कोई मगर थोड़ी पिया कोई काली थोड़ी है, बड़े प्यार नाल चवर साहब करो। कई पूरियां कूणियां उत्ते रखियां पूरा भार पाया हुंदा, कईयां ने दोवें हथ अगे करके ते नक नाल ला लेंदे आ मत्था ला लेंदे आ। असी गुरु ग्रंथ साहिब जी दी बाणी नूं अंदर ले जाणा है, ते बंदा कहिंदा वी मैं पाठ तां नहीं करना पर रुमाला साहब उपरों दी चुक के ते बस मत्था गुरु भावें ओह मसीन पसीने नाल भरिया पिया होवे, नक भावें लिबड़िया होवे पर मैं लाउणा जरूर है गुरु साहब नाल, इह कोई शरदा थोड़ी है। इदां थोड़ी महाराज ने कहा भी भै अदब रख गुरु दा, ये साडे अपनियां मन दियां जिहड़ियां ने चलाकियां कहलां भी असीं करदे आं, इदां नहीं गुरु महाराज ने, सावधान होवो सुचेत होवो अदब रखो गुरबाणी दा। वो पाठ करदे करदे साडियां उंगलां कदे पैरां नूं कदे नक नूं लगदियां ने, उही गुरु साहिब दे पावन अंग नूं जदों लगदे आ, इह सत्कार नहीं।
ਤੇ ਜਦੋਂ ਸਾਨੂੰ ਕੋਈ ਕਹਿੰਦਾ ਸਮਝਾਉਂਦਾ ਤੇ ਆਪਾਂ ਹੱਥ ਜੋੜ ਕੇ ਉਹਦਾ ਧੰਨਵਾਦ ਕਰਿਆ ਕਰੀਏ, ਅੱਖਾਂ ਨਾ ਕੱਢਿਆ ਕਰੀਏ ਕਿ ਤੂੰ ਕੌਣ ਹੁੰਦਾ ਮੈਨੂੰ ਕਹਿਣ ਵਾਲਾ, ਹੁੰਦਾ ਇਸ ਤਰ੍ਹਾਂ? ਜੇ ਆਪਾਂ ਕਿਸੇ ਨੂੰ ਕਹਿ ਦਈਏ ਨਾ ਵੀ ਭਾਈ ਸਾਹਿਬ ਇੱਦਾਂ ਨਹੀਂ, ਇੱਦਾਂ ਬੈਠੋ, ਇੱਦਾਂ ਚਵਰ ਸਾਹਿਬ ਕਰੋ, ਇੱਦਾਂ ਪਾਠ, ਉਹ ਅੱਗੋਂ ਅੱਖਾਂ ਕੱਢਦਾ ਵੀ ਤੂੰ ਜ਼ਿਆਦਾ ਜਾਣਦਾ, ਇਹਦਾ ਮਤਲਬ ਸਾਨੂੰ ਪਤਾ ਹੀ ਨਹੀਂ ਅਸੀਂ ਕਿਹਦੀ ਹਜ਼ੂਰੀ 'ਚ ਬੈਠ ਕੇ ਅਤੇ ਕਿਹੜੀ ਬਾਣੀ ਦਾ ਪਾਠ ਕਰ ਰਹੇ ਹਾਂ। ਇਹ ਚੱਲ ਗੱਲ ਚੱਲੀ ਤਾਂ ਤੁਹਾਡੇ ਨਾਲ ਸਾਂਝ ਪਾਈ ਹੈ। ਜੋ ਗੁਰਬਾਣੀ ਭੈ ਅਦਬ ਨ ਧਾਰਾ ਜਾਣੋ ਸੋ ਸਿੱਖ ਨਹੀਂ ਮਰ। ਮਹਾਰਾਜ ਨੇ ਪੁੱਤਰ ਨੂੰ ਵੀ ਕਹਿਤਾ ਤੂੰ ਸਿੱਖ ਤਾਂ ਛੱਡ, ਤੂੰ ਪੁੱਤਰ ਵੀ ਨਹੀਂ ਹੈ। ਉਸ ਤੋਂ ਬਾਅਦ ਹਰ ਰਾਏ ਸਾਹਿਬ ਜੀ ਦਾ ਦਰਸ਼ਨ ਵੀ ਨਹੀਂ ਹੋਇਆ, ਰਾਮ ਰਾਏ ਨੂੰ ਇੱਕ ਵਾਰ ਦਰਸ਼ਨ ਵੀ ਨਹੀਂ ਹੋਇਆ। ਇਹ ਜਦੋਂ ਉਹਨੇ ਗੁਰਬਾਣੀ ਦੇ ਅਰਥ ਬਦਲ ਦਿੱਤੇ, ਪੰਗਤੀ ਬਦਲਤੀ, ਇੱਧਰ ਕਮਾਈ ਵਰਤ ਗਈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਅੰਦਰ। ਉਮਰ ਭਾਵੇਂ ਛੋਟੀ ਸੀ ਪਰ ਕਮਾਈ ਬੜੀ ਵੱਡੀ ਕਰ ਲਈ, ਇਸ ਕਾਬਿਲ ਬਣਾ ਲਿਆ ਕਿ ਗੁਰੂ ਹਰ ਰਾਏ ਸਾਹਿਬ ਜੀ ਨੇ ਗੁਰਤਾ ਗੱਦੀ ਦੀਆਂ ਜ਼ਿੰਮੇਵਾਰੀਆਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਦੇਤੀਆਂ। ਹੁਣ ਜਿਉਂ ਜਿਉਂ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਬਖਸ਼ਿਸ਼ਾਂ ਵਰਤਦੀਆਂ, ਉਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਵਰਤਾ ਰਹੇ ਨੇ ਕੀਰਤਪੁਰ ਸਾਹਿਬ, ਹਰ ਇੱਕ ਨੂੰ ਨਾਮ ਬਾਣੀ ਦੇ ਨਾਲ ਜੋੜ ਰਹੇ ਨੇ। ਸਤਿਗੁਰੂ ਜੀ ਦੁਖੀਆਂ ਦੇ ਦੁੱਖ ਕੱਟ ਰਹੇ ਆ, ਰੋਗੀਆਂ ਦੇ ਰੋਗ ਕੱਟ ਰਹੇ ਆ, ਅਰਦਾਸ ਬੇਨਤੀਆਂ ਹੋ ਰਹੀਆਂ ਨੇ, ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਾ ਮਿਟਾਵੋ ਪ੍ਰਭ ਸੋਗ, ਵਾਹਿਗੁਰੂ ਜੀ ਸਾਡੇ 'ਤੇ ਤਰਸ ਕਰੋ। ਅਤੇ ਮਹਾਰਾਜ ਜਿੱਧਰ ਵੀ ਮੇਰ ਸ਼੍ਰੀ ਹਰਿ ਕ੍ਰਿਸ਼ਨ 'ਤੇ ਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ। ਸਤਿਗੁਰੂ ਮਹਾਰਾਜ ਜੀ ਨੇ ਕੀਰਤਪੁਰ ਸਾਹਿਬ ਰਹਿ ਕੇ ਬੜੀਆਂ ਬਖਸ਼ਿਸ਼ਾਂ ਵਰਤਾਈਆਂ। ਫਿਰ ਦਿੱਲੀ ਔਰੰਗਜ਼ੇਬ ਨੇ, ਕਿਉਂਕਿ ਰਾਮ ਰਾਏ ਨੇ ਉੱਥੇ ਫਿਰ ਵਧਾ ਚੜ੍ਹਾ ਕੇ ਗੱਲਾਂ ਕੀਤੀਆਂ, ਫਿਰ ਔਰੰਗਜ਼ੇਬ ਨੇ ਸੱਦਿਆ। ਮਹਾਰਾਜ ਕਹਿੰਦੇ ਨੈ ਮਲੇਸ਼ ਕੋ ਦਰਸ਼ਨ ਦੇ। ਫਿਰ ਰਾਜਾ ਜੈ ਸਿੰਘ, ਜਿੱਥੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਹੈ, ਇਹ ਰਾਜਾ ਜੈ ਸਿੰਘ ਦਾ ਬੰਗਲਾ ਸੀ, ਉਹ ਸਾਹਿਬ ਹੋ ਗਿਆ। ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਉਹਨੇ ਫਿਰ ਸੰਗਤ ਵੱਲੋਂ ਬੇਨਤੀ ਭੇਜੀ ਵੀ ਮਹਾਰਾਜ ਸੰਗਤ ਚਾਹੁੰਦੀ ਹੈ ਵੀ ਤੁਸੀਂ ਦਿੱਲੀ ਆਓ ਅਤੇ ਤੁਹਾਡੇ ਦਰਸ਼ਨ ਕੀਤੇ ਜਾਣ। ਔਰੰਗਜ਼ੇਬ ਦੀ ਗੱਲ ਮੰਨ ਕੇ ਨਹੀਂ, ਸੰਗਤ ਦੀ ਬੇਨਤੀ ਮੰਨ ਕੇ ਮਹਾਰਾਜ ਜੀ ਆਏ ਆ। ਵਿਚਾਰਾਂ ਬਹੁਤ ਨੇ ਪਰ ਸਮੇਂ ਵਿੱਚ ਰਹਿ ਕੇ ਆਪਾਂ ਇੱਕ ਵਿਚਾਰ ਸਾਂਝੀ ਕਰਨੀ ਹੈ ਤੁਹਾਡੇ ਨਾਲ, ਕਿਉਂਕਿ ਸਾਡੇ ਰੋਮ ਰੋਮ ਵਿੱਚੋਂ ਕਿਵੇਂ ਨਿਕਲੇਗਾ ਸ਼੍ਰੀ ਹਰਿ ਕ੍ਰਿਸ਼ਨ ਅਤੇ ਆਈ ਹੈ। ਜਦੋਂ ਮਹਾਰਾਜ ਬੰਗਲੇ ਪਹੁੰਚੇ ਨਾ ਰਾਜਾ ਜੈ ਸਿੰਘ ਦੇ, ਹੁਣ ਪਰਖ ਤਾਂ ਰਸਤੇ 'ਚ ਬੜੀ ਹੋਈ ਆ। ਪੰਜੋਖਰਾ ਸਾਹਿਬ ਜਿੱਥੇ ਅਸਥਾਨ ਬਣਿਆ, ਪੰਡਿਤ ਲਾਲ ਚੰਦ ਨੇ ਵੀ ਭੁਲੇਖਾ ਖਾ ਲਿਆ ਵੀ 5 ਸਾਲ ਦਾ ਬੱਚਾ ਹੋਵੇ ਅਤੇ ਕ੍ਰਿਸ਼ਨ ਵੀ ਨਹੀਂ ਹਰਿਕ੍ਰਿਸ਼ਨ ਨਾਮ ਰੱਖਿਆ ਹੋਵੇ, ਅਤੇ ਮਹਾਰਾਜ ਨੇ ਉਹਦਾ ਵੀ ਭੁਲੇਖਾ ਕੱਢ ਦਿੱਤਾ। ਜਦੋਂ ਭਾਈ ਛੱਜੂ ਝੀਵਰ ਨੂੰ ਨਿਵਾਜਿਆ ਦਿੱਲੀ, ਜਦੋਂ ਮਹਾਰਾਜ ਪਹੁੰਚੇ ਆ ਅਤੇ ਰਾਣੀ ਦੇ ਮਨ 'ਚ ਵੀ ਆ ਗਿਆ ਵੀ ਮੈਂ ਵੀ ਤਾਂ ਵੇਖਾਂ ਵੀ ਇਹ ਵਾਕਈ ਪੂਰੇ ਗੁਰੂ ਨੇ, ਕਮਾਈ ਹੈ ਇਹਨਾਂ ਕੋਲ, ਕਿਉਂਕਿ ਇਕੱਲਾ ਸਰੀਰ ਹੈ ਨਾ ਵੀ 5-5.5 ਸਾਲ ਦੀ ਉਮਰ ਹੈ ਅਤੇ ਸਰੀਰ ਕਰਕੇ ਤਾਂ ਬਾਲ ਅਵਸਥਾ ਹੈ, ਮੈਂ ਵੀ ਦੇਖਣਾ ਚਾਹੁੰਦੀ ਹਾਂ ਕਮਾਈ ਕਿੰਨੀ ਹੈ। ਰਾਜੇ ਨੇ ਸਮਝਾਇਆ ਸੀ ਸ਼ਰਧਾ ਰੱਖ ਸ਼ੰਕਾ ਨਾ ਕਰ, ਪਰ ਉਹਨੇ ਆਖਿਆ ਨਹੀਂ। ਕਹਿੰਦੇ ਕੀ ਕਰੇਂਗੀ? ਕਹਿੰਦੇ ਮੈਂ ਗੋਲੀਆਂ ਦੇ ਕੱਪੜੇ ਪਾ ਕੇ ਅਤੇ ਇੱਕ ਗੋਲੀ ਨੂੰ ਰਾਣੀ ਦੇ ਕੱਪੜੇ ਪਵਾ ਕੇ ਉੱਥੇ ਆਪਣੀ ਜਗ੍ਹਾ ਬਿਠਾ ਦਾਂਗੀ, ਅਤੇ ਜੇ ਉਹ ਅੰਤਰਜਾਮੀ ਦਿਲਾਂ ਦੀਆਂ ਜਾਣਨ ਵਾਲੇ ਨੇ ਤਾਂ ਫਿਰ ਉਹ ਮੈਨੂੰ ਪਛਾਣ ਲੈਣਗੇ ਗੋਲੀਆਂ 'ਚ ਬੈਠੇ ਵੀ। ਗੁਰੂ ਮਹਾਰਾਜ ਜੀ ਆਏ, ਇਹ ਗੋਲੀਆਂ 'ਚ ਬੈਠ ਗਈ, ਲਾਈਨ ਲੱਗੀ ਹੋਈ, ਅਤੇ ਗੋਲੀ ਨੂੰ ਰਾਣੀ ਦੇ ਕੱਪੜੇ ਪਵਾ ਕੇ ਉਹਦੇ ਆਸਨ 'ਤੇ ਰਾਣੀ ਦੇ ਬਿਠਾਤਾ। ਮਹਾਰਾਜ ਜੀ ਆਏ, ਸਾਹਿਬ ਦੇ ਹੱਥ 'ਚ ਛੜੀ ਪਕੜੀ ਹੁੰਦੀ ਸੀ, ਹਰ ਇੱਕ ਦੇ ਸਿਰ 'ਤੇ ਰੱਖਦੇ ਰੱਖਦੇ ਉਹ ਰਾਣੀ ਦੇ ਸਿਰ 'ਤੇ ਰੱਖ ਕੇ ਕਹਿੰਦੇ ਰਾਣੀਏ ਤੈਨੂੰ ਤਾਂ ਰੱਬ ਨੇ ਰਾਣੀ ਬਣਾਇਆ ਅਤੇ ਤੂੰ ਗੋਲੀਆਂ ਦੇ ਕੱਪ, ਕਿਉਂਕਿ ਘੁੰਡ ਕੱਢਿਆ ਹੁੰਦਾ ਸੀ ਨਾ ਉਦੋਂ ਅਤੇ ਚਿਹਰਾ ਨਹੀਂ ਸੀ ਦਿਸਦਾ। ਮਹਾਰਾਜ ਕਹਿੰਦੇ ਰਾਣੀਏ ਤੂੰ ਗੋਲੀ ਦੇ ਕੱਪੜੇ ਪਾ ਬੈਠੀ ਹੈ, ਤੈਨੂੰ ਤਾਂ ਰੱਬ ਨੇ ਰਾਣੀ ਬਣਾਇਆ। ਅੱਖਾਂ ਵਿੱਚ ਅਥਰੂ ਆ ਗਏ ਅਤੇ ਹੱਥ ਜੁੜ ਗਏ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ। ਉੱਧਰੋਂ ਰੋਣ ਦੀ ਆਵਾਜ਼ ਆਉਣ ਲੱਗ ਗਈ। ਜਦੋਂ ਰੋਣ ਦੀ ਆਵਾਜ਼ ਆਈ ਸਾਰੇ ਦੇਖਣ ਲੱਗ ਗਏ ਵੀ ਰੋਣ ਕੌਣ ਲੱਗ ਪਿਆ, ਉਹ ਜਿਹੜੀ ਰਾਣੀ ਦੇ ਕੱਪੜੇ ਪਵਾ ਕੇ ਰਾਣੀ ਦੀ ਜਗ੍ਹਾ ਬਿਠਾਈ ਨਾ ਉਹ ਰੋਈ ਜਾਵੇ ਗੋਲੀ। ਉਹਨੂੰ ਆਖਿਆ ਤੈਨੂੰ ਕੀ ਹੋਇਆ?
ਕਹਿਣ ਲੱਗੇ ਸਤਿਗੁਰੂ ਮੈਂ ਇਹ ਸੋਚਦੀ ਹਾਂ ਵੀ ਜੇ ਮੈਂ ਰਾਣੀ ਨੂੰ ਕਹਿੰਦੀ ਨਾ ਆਪਣੇ ਕੱਪੜੇ ਦੇ, ਹੋ ਸਕਦਾ ਮੈਨੂੰ ਬੰਗਲੇ ਤੋਂ ਬਾਹਰ ਕਰ ਦਿੰਦੀ ਵੀ ਤੂੰ ਗੋਲੀ ਹੈ, ਗੋਲੀ ਬਣ ਕੇ ਰਹਿ, ਤੈਨੂੰ ਰਾਣੀ ਦੇ ਕੱਪੜੇ ਕਿਉਂ ਦੇਵਾਂ। ਅਤੇ ਜੇ ਮੈਂ ਕਿਤੇ ਭੁੱਲ ਕੇ ਵੀ ਇਹਦੇ ਆਸਣ 'ਤੇ ਬਹਿ ਜਾਂਦੀ ਤਾਂ ਮੇਰਾ ਹਾਲ ਕੀ ਕਰਨਾ ਸੀ ਰਾਣੀ ਨੇ। ਪਰ ਅੱਜ ਇਹਨੇ ਹੱਥ ਜੋੜ ਕੇ ਆਪਣੇ ਕੱਪੜੇ ਵੀ ਦਿੱਤੇ ਅਤੇ ਆਪਣੇ ਆਸਣ 'ਤੇ ਵੀ ਬਿਠਾਇਆ, ਹੱਥ ਜੋੜ ਕੇ ਵੀ ਗੋਲੀਏ ਮੇਰਾ ਇੱਕ ਕੰਮ ਕਰ ਦੇ, ਮੇਰੇ ਕੱਪੜੇ ਪਾ ਕੇ ਮੇਰੇ ਆਸਣ 'ਤੇ ਬਹਿ ਜਾ। ਕਹਿੰਦੇ ਪਰ ਖੁਸ਼, ਇਹ ਤਾਂ ਖੁਸ਼ੀ ਦੀ ਗੱਲ ਹੈ, ਰੋਣਾ ਕਿਉਂ? ਕਹਿੰਦੀ ਰੋਂਦੀ ਇਸ ਲਈ ਆ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਹਜੇ ਤਾਂ ਬੰਗਲੇ ਵਿੱਚ ਚਰਨ ਪਏ ਆ, ਮੈਂ ਗੋਲੀ ਤੋਂ ਰਾਣੀ ਦੇ ਆਸਣ ਤੱਕ ਆ ਗਈ ਅਤੇ ਜਿੱਦਣ ਮੇਰੇ ਹਿਰਦੇ 'ਚ ਚਰਨ ਪੈ ਗਏ ਉੱਦਣ ਮੈਂ ਰਾਣੀਆਂ ਦੀ ਰਾਣੀ ਹੋ ਜਾਂਗੀ, ਉੱਦਣ ਮੈਂ ਮਹਾਰਾਣੀ ਹੋ ਜਾਂਗੀ। ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆਂ ਮੇਰਾ ਮੱਥ ਸ਼ਤਰ ਤਰੇ। ਆਹ ਹੈ ਸਮਰੱਥ ਗੁਰੂ ਮਹਾਰਾਜ। ਅਸੀਂ ਇੱਥੇ ਆ ਕੇ ਦਇਆ ਮੰਗਣੀ ਹੈ, ਇੱਥੇ ਆ ਕੇ ਅਸੀਂ ਭਿਖਾਰੀ ਬਣ ਕੇ ਕਿਰਪਾ ਮੰਗਣੀ ਆ। ਉਹ ਰਜਾਨ ਰਾਜ ਹੈ ਜਦੋਂ ਸਾਡੇ ਹਿਰਦੇ 'ਚ ਆ ਕੇ ਵਸੇ ਤਾਂ ਪਤਾ ਨਹੀਂ ਕਿੱਡੀਆਂ ਵੱਡੀਆਂ ਬਖਸ਼ਿਸ਼ਾਂ। ਸੱਚ ਹੈ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਗੁਰੂ ਨਾਨਕ ਸਾਹਿਬ ਜੀ ਦੀ ਰੱਬੀ ਜੋਤ ਦੇ ਮਾਲਕ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪੁਰਬ ਦੀਆਂ ਇੱਕ ਵਾਰ ਫਿਰ ਆਪ ਸਮੁੱਚੀ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਵਧਾਈਆਂ।

ਸਤਿਗੁਰੂ ਮਹਾਰਾਜ ਜੀ ਮਿਹਰਾਮਤ ਕਰਨ, ਦਇਆ ਤਰਸ ਕਿਰਪਾ ਕਰਨ। ਬਾਣੀ ਗੁਰੂ, ਗੁਰੂ ਹੈ ਬਾਣੀ। ਇਹ ਬਾਣੀ ਸਾਡੇ ਮਨਾਂ 'ਚ, ਸਾਡੇ ਹਿਰਦਿਆਂ 'ਚ ਵੱਸ ਜਾਏ, ਜਿਹਦੇ ਨਾਲ ਲੋਕ ਸੁਖੀ ਹੈ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲਾ ਜੀਵਨ ਬਣ ਸਕੇ। ਅੱਜ ਦੀਆਂ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਸੋਝੀ ਦੇ ਕੇ ਨਿਵਾਜਣ, ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਵਾਹਿਗੁਰੂ ਜੀ ਬਖਸ਼ਣ। ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਨਾਮ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ, ਸਹਿਜ ਸੇਤੀ ਮਨੋ ਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਪਰੀਆਂ ਸਬਦ ਗਾਵਨ ਵਾਈਆਂ, ਸਬਦੋ ਤੰਗਾ ਵੋ ਹਰੀ ਕੇ ਰਾਮ ਜਿਨੀ ਵਸਾਇਆ।

ਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਇ। ਅਰਜੁਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਦਾਇ। ਸ੍ਰੀ ਹਰਿਕ੍ਰਿਸ਼ਨ ਤੇ ਆਈਐ ਬਿਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਕਰਨੋ ਨਿਦਾਵੇ ਤਾਏ। ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ਼ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ।

ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨੀ ਮਾਂ ਮਤ ਉੱਚੀ ਮਤ ਪਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਜ ਜੀਓ ਸ੍ਰੀ ਨਨਕਾਣਾ ਸਾਹਿਬ ਤੇ।

ਕਰਵਾ ਦਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ। ਦੋਹਰਾ ਆ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਵੋਚ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ, ਖੁਆਰ ਹੋਏ ਸਭ ਮਿਲੇਂਗੇ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सतनाम श्री वाहे गुरु साहेब जी। हर सच्चे तख्त रचाया सत संगत।

ਨਾਥ ਦਸਮ ਦਾਸ ਦਿਆ ਕੈ ਬਿਣਵਤਾ ਸਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੁਇਦਾਈ ਦਇਆ ਖੇਲੇ ਸਗਲ ਜਗਤ।

तन मन थी वे हरे वाहे गुरु जी का खालसा वाहे गुरु जी की फतेह।

ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ਼੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਦਿੱਟੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਐ

ਪੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ, ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ

ਚੇਤ ਆਵਣ ਕਾ ਸਦਕਾ ਸਰਬ ਸੁਖੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ।

ਸਿੱਖਾਂ ਦਾ ਮਰਨੀਵਾ ਮਤ ਉੱਚੀ ਮਤ ਪੱਤਦੇ ਰਾਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ

ਜਿਸ ਡਟੇ ਸਭ ਦੁੱਖ ਜਾਏ, ਐਸੇ ਦੀਨ ਦਿਆਲ ਸਤਿਗੁਰੂ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀਆਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਸਤਿਗੁਰੂ ਜੀ ਸੰਧਿਆ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਅੰਦਰ ਸ਼ਬਦ

ਸਤਿਗੁਰੂ ਜੀ ਆਪ ਜੀਆਂ ਦੇ ਹਜੂਰ, ਪਵਿੱਤਰ ਕੜਾ ਪ੍ਰਸ਼ਾਦੀ ਦੇਗ ਸਜ ਕੇ ਹਾਜ਼ਰ, ਦਰ ਪ੍ਰਵਾਨ ਹੋਏ, ਪ੍ਰਵਾਨ ਹੋਇਆ ਪ੍ਰਸ਼ਾਦ, ਸਮੂਹ ਸਾਧ ਸੰਗਤ ਵਿੱਚ ਵਰਤੇ ਜੋ ਜੀਵ ਛਕੇ, ਸੋ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ, ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਣ ਪਵਿੱਤਰ ਹੁਕਮ ਦੀ ਦਾਤ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਤੇ ਸੂਝ ਬਖਸ਼ਣੀ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਿੱਖ ਪੜ੍ਹਦੇ

ਸਲੋਕ ਦਰਸ਼ਨ ਪਿਆਸੀ ਦਿਨ ਸਰਾਤ ਚਿਤ ਵਹੋ ਅਨ ਦਿਨ ਨੀਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ।

पुरुष निर्भउ निर्वैर अकाल मूरत अजूनी सैभं।

ਇਤਨੀ ਕੁ ਸੇਵਾ ਪ੍ਰਵਾਨ ਕਰਨੀ, ਕੀਰਤਨ ਕਰਦਿਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਬਖਸ਼ ਲੈਣੀਆਂ। ਧੰਨਵਾਦ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਆਪ ਸਿਰ 'ਤੇ ਹੱਥ ਰੱਖ ਕੇ ਤਰਸ ਕਰਕੇ ਕੀਰਤਨ ਦੀ ਸੇਵਾ ਲਈ ਹੈ। ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਬਖਸ਼ ਲੈਣੀਆਂ। ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਬੜੇ ਇਕਾਗਰ ਚਿੱਤ ਨਾਲ ਕੀਰਤਨ ਸਰਵਣ ਕੀਤਾ ਹੈ। ਆਓ ਗੱਜ ਵੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਢੀ ਐਸੇ ਦੀਨ ਦਾਸ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਜਿਨ੍ਹਾਂ ਦਾ ਅੱਜ ਪਾਵਨ ਦਿਹਾੜਾ ਆਪ ਸਮੂਚਾ ਸੰਗਤ ਬੜੀ ਸ਼ਰਧਾ ਭਾਵਨਾ ਨਾਲ ਮਨਾਉਣਾ ਕਰ ਰਹੇ ਹੋ। ਸਤਿਗੁਰ ਦੀ ਕਿਰਪਾ ਕਰਨ ਸਭਨਾਂ ਦੇ ਪਰਿਵਾਰਾਂ ਵਿੱਚ ਆਪਸੀ ਪਿਆਰ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੁੱਖਾਂ ਕਲੇਸ਼ਾਂ ਵਿਧਾਨਾਂ ਦਾ ਨਾਸ ਕਰਕੇ ਭਜਨ ਦਾ ਪ੍ਰਕਾਸ਼ ਕਰਨ। ਸੋ ਕੀਰਤਨ ਦੀ ਇੱਥੇ ਸਮਾਪਤੀ ਹੈ ਜੀ। ਕੀਰਤਨ ਕਰਦੇ ਹਾਂ ਬੇਅੰਤ ਪ੍ਰਕਾਰ ਭੁੱਲਾਂ ਹੋ ਜਾਂਦੀਆਂ ਹਨ। ਸੰਗਤ ਅਤੇ ਗੁਰੂ ਬਖਸ਼ਣ ਯੋਗ ਹੈ ਬਖਸ਼ ਲੈਣ ਸਮੂਹ ਪ੍ਰਬੰਧਕ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ। ਸਵਾਗਤ ਕੇ ਫਤਿਹ ਬੁਲਾਓ ਜੀ। ਦਰਸ਼ਨ ਤੋਂ ਪਿੱਛੋਂ ਮੇਰੇ ਵੀਰ ਸਰਦਾਰ ਸੁਖਜੀਤ ਸਿੰਘ ਜੀ ਬਾਬੂ ਬਕਾਲਾ ਸਾਹਿਬ ਹਜਰੀਨਾ ਦੇ ਸ਼੍ਰੀ ਦਰਬਾਰ ਸਾਹਿਬ ਆਪ ਨੂੰ ਕੀਰਤਨ ਨਾਲ ਨਿਹਾਲ ਕਰਨਾ। ਸੋ ਦਸ ਦੀ ਆਪਣੀ ਸੇਵਾ ਪ੍ਰਵਾਨ ਕਰਨੀ। ਆਪ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਾਧ ਸੰਗਤ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ, ਲੱਖ ਲੱਖ ਵਧਾਈਆਂ।

ਚੇਤਿਆਵਣ ਕਾ ਸਦਕਾ ਸਰਬ ਸੁਕੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸਾ।

ਧੰਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜਿਆਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਰਾਤਰੀ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਅੰਦਰ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

ਸੋਹਿਲਾ ਰਾ ਗੌੜੀ ਦੇਵਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਿਆ ਕੀਐ ਕਰਤੇ ਕਾਹੋਇ ਵਿਚਾਰੂ ਤਿਤ ਕਰ ਗਾਵੋ ਸੋਹਿਲਾ ਸਿਮਰਿਉ ਸਿਰਜਣਹਾਰੋ ਤੁਮ ਗਾਵੋ ਮਿੰਦਰ ਪਉ ਕਾ ਸੋਹਿਲਾ ਵਾਰੀ ਜਿਤ ਸੋਹਿਲਾ ਹੈ ਸਦਾ ਸੁਖ ਕੋਇ ਰਾਉ ਨਿਤ ਨਿਤ ਜਿਹੜੇ ਸੰਭਾਲੀਆਂ ਨਾ ਦੇਖੇਗਾ ਦੇਵਣਹਾਰ ਤੇਰੇ ਦਾਨੈ ਕੀਮਤ ਨਾ ਪਵੈ ਤੇ ਦਾਤੇ ਘੁਣ ਸੰਵਾਰ ਸੰਬਰਸਾ ਲਿਖਿਆ ਮਿਲ ਕਰ ਪਾਵੋ ਤੇਲ ਦੇਉ ਸੱਜਣ ਸੀਸੜੀਆਂ ਜੇ ਹੋਵੈ ਸਭ ਸਿਉ ਮੇਲਾ ਕਰ ਕਰਿਹੁ ਪਹੁੰਚਾ ਸਦੜੇ ਨਿਤ ਪਵਨ ਸਦਣ ਹਾਰਾ ਸਿੰਘ।

ਬਾਅਦ ਗਦਮੀ ਸਤਹਿ ਤਮ ਕੇ ਸਭ ਮੈਂ ਜੋਤ, ਜੋਤ ਹੈ ਸੋਏ ਤੇ ਦੈ ਚਾਨਣ, ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੈ ਸੋ ਆਰਤੀ ਹੋਏ, ਹਰ ਚਰਨ ਕੁਲਮ ਗ੍ਰੰਥ ਲੋਭਿਤ ਮਨੋ ਅੰਦਰ ਨੋ ਮੋਹਿ ਆਈ ਭਿਆਸਾ, ਕਿਰਪਾ ਜਲ ਦੇ ਨਾਨਕ ਸਾਰਿਆਂ ਕੋ ਆਤੇ ਤੇਰੇ ਨਾਏ ਵਾਸਾ, ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਵਾਹ ਭਰਿਆ, ਮਿਲਸਾ ਦੋ ਕੰਡਲ ਖੰਡਾਹੇ, ਪੂਰਵ ਲਿਖਤ ਲਿਖੇ ਗੁਰ ਪਾਹਿਆ, ਮਨ ਹਰ ਲਿਮੰਡਲ ਮੰਡਾਹੇ, ਗੁਰ ਸਾਧੂ ਅੰਜਲੀ ਪੁਨ ਵੱਡਾ ਹੈ ਕੱਢਣ

ਬਾਲ ਸਹਿ ਸੇ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਉ ਕੰਡਾ ਹੈ ਅਵਿਨਾਸੀ ਵਰਗਵਾਇਆ ਪਰਮੇਸ਼ਰ ਵਸੋ ਖੰਡ ਵਹਿ ਮੰਡਾ ਹੈ ਅੰਗਰੀ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖੜ ਵੱਡਾ ਹੈ ਜਨ ਨਾਨਕ ਨਾਮ ਉਧਾਰ ਟੇਕ ਹਰ ਨਾਮੇ ਹੀ ਸੁਖ ਮੰਡਾ ਹੈ।

கடத்தில் வரலாம் ਗੁਰਦੇ ਮਨੇ ਬਸੇਰਾ ਨਿਜ ਕਰ ਮਹਿਲ ਬਹੁ ਸੁਖ ਸਹਿਜੇ ਬਹੁਰ ਨਾਹੀ ਗੁਫੇਰਾ।

sama pegawai.

ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨ, ਜੇ ਸਤਿਗੁਰ ਸਿਮਰੰਥ ਹਿਰਦੈ ਹਰ ਨਾਮ ਦਿਨੋ ਦਿਨ, ਜੇ

उभे सेव करे हस्ती सर्जो अंकुश है अहरन जो सिरदेव

एक सेवक गुर पास एक गुर कर लाया।

ਤਿੰਨਾਂ ਭਾਵੋ ਗੁਰੂ ਦਿਵਾਈਆਂ ਗੁਰੂ ਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਗੁਰੂ ਸਤਿਗੁਰ ਬੋਲੋ ਸਭ

गुरु सिखाए को

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬ ਕਲਾ ਭਰਪੂਰ ਹਾਜ਼ਰ ਹਜ਼ੂਰ, ਰਾਜਾਨ ਰਾਜ ਪਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ, ਸਰਬ ਸਾਂਝੀ ਬਾਲਤਾ ਦੇ ਰਹਿਬਰ ਬੇਅੰਤ ਭਗਤਾਂ ਦੀ ਟੇਕ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ, ਜੋ ਸਤਿਗੁਰਾਂ ਨੇ ਸਾਨੂੰ ਸਭਨਾਂ ਨੂੰ ਪਾਵਨ ਹੁਕਮ ਦੀ ਦਾਤ ਬਖਸ਼ੀ ਹੈ। ਸੋ ਪਾਵਨ ਹੁਕਮ ਸਲੋਕ ਰੂਪ ਦੇ ਅੰਦਰ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ 647 ਅਤੇ 648 ਅੰਗ ਦੇ ਉੱਪਰ ਸਵਾਈਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਬੇਸਕੀਮਤੀ ਦਾਤਾਂ ਦੇ ਨਾਲ ਸਾਨੂੰ ਨਿਵਾਜਨਾ ਕਰਦੇ ਨੇ, ਆਓ ਪਿਆਰ ਸਤਿਕਾਰ ਵੈਰਾਗ ਦੇ

ਹਸਤੀ ਸਿਰ ਜਿਉਂ ਅੰਕੁਸ਼ ਹੈ, ਅਹਰਨ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੈ, ਉਭੀ ਸੇਵ ਕਰੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪ ਸੱਚ ਮੇਰਾ ਜਿਉਣਾ ਤੂੰ ਹੀ ਕੁਦਰਤ ਸਾਜੀਆ ਕਰਵਾ ਸੁਣੇ ਟੂਚਾ ਪਾਤਾ ਕਰਤਾ ਆਪ ਤੂੰ ਕਿਸ ਤੇ ਮੈਂ ਕਰਿਆ ਪਸਾਹੋ ਜਾਣੀ ਸਭ ਸੇ ਦਿਲ ਸੇ ਜ਼ਿੰਦਗੀ।

ਪਾਣੀ ਪੈ ਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾ ਪਾ ਨਾਨਕ ਹੁਕਮੇ ਅੰਦਰ ਵੇਖੈ ਵਰਤ ਤਾਕ ਪੋ ਤਾਕ ਪੌੜੀ ਆਪਣੇ ਭੋਗ ਭੋਗ।

ਸਤਿਗੁਰ ਸ਼ਬਦ ਸੁਣਾਇਆ, ਸਤਿਗੁਰ ਜੇਵੜ ਦਾਤਾ ਕੋ ਜੀ ਸਭ ਸੁਣਿਓ ਲੋਕ ਸਭਾਇਆ, ਸਤਿਗੁਰ।

ਸਗਲ ਜਹਾਨ ਸੇਵਕ ਸੇਵਾ ਕਰਮ ਚੜਾਓ ਪਿੰਨੀ ਰਹਿਣ ਜਨਾਮਣ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਰੋਲੇ ਬਹੁਤ ਅਨੰਤ ਲਾਟੂ ਮਧਾਣੀਆਂ ਨਗਾਹ ਪੰਖੀ ਪਾਉਂਦਿਆਂ ਲੈ ਨਸਾ ਸੋਏ ਚਾੜ ਪਵਾਈਏ ਜੰਤ ਨਾਨਕ ਪਾਉਂਦਿਆਂ ਗਣਤ ਨੰਤ ਬੰਦਨ ਬੰਦ ਪਵਾਏ ਸੋਏ ਪਾਇਆ ਕਿਰਤ ਨਚੈ ਸਭ ਕੋਈ ਨੱਚ ਨੱਚ

ਭਾਈਓ ਪਿੰਡ ਸਭ ਕਿਸਰਿਆਂ ਦੇ ਖਾਜੇ ਆ ਗਵਾਈਏ ਪਿੰਡੜੇ ਚੰਗਾ ਆਪਣਾ ਤੇ ਕਾਨੂੰਨ ਹੀ ਸਦਾਈਏ ਜਰਵਾਣਾ ਪਰ ਹਰੇ ਜਰ ਪੇਸ਼ ਕਰਿੰਦੀ ਆਈ ਹੈ।